ਪਰਮਾਤਮਾ ਅਕਾਲ ਪੁਰਖ ਦੀ ਉਸਤਤ ਵਡਿਆਈ ਦੱਸੀ। ਭਗਤ ਕਬੀਰ ਜੀ ਕਹਿੰਦੇ ਨੇ, ਹੇ ਭਾਈ ਆ ਉਸ ਸਤਿਗੁਰ ਦੀ ਪੂਜਾ ਕਰ, ਉਸ ਦੀ ਆਰਤੀ ਇੰਜ ਗਾਇਨ ਕਰ ਜਿਵੇਂ ਕਿ ਉਹ ਪਰਮਾਤਮਾ ਅਕਾਲ ਪੁਰਖ ਵੱਡਾ ਹੈ ਤੇ ਉਸ ਨੂੰ ਯਾਦ ਵੀ ਵਡਿਆਈਆਂ ਦੇ ਨਾਲ ਕਰ। ਹੁਣ ਸਤਿਗੁਰ ਦੀ ਪੂਜਾ ਕੀ ਹੈ, ਸਤਿਗੁਰ ਦੀ ਆਰਤੀ ਕੀ ਹੈ? ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਇਹਨਾਂ ਸ਼ਬਦਾਂ ਦੇ ਅਰਥ ਬੜੇ ਸੁੰਦਰ ਕੀਤੇ ਨੇ। ਲਿਹੋ ਆਰਤੀ ਹੋ ਪੁਰਖ ਨਰਿੰਜਣ, ਸਤਿਗੁਰ ਪੂਜੋ ਪਾਈ। ਭਾਈ ਗੁਰੂ ਦੀ ਆਰਤੀ, ਸਤਿਗੁਰ ਦੀ ਆਰਤੀ, ਗੁਰੂ ਦੀ ਪੂਜਾ, ਗੁਰੂ ਦੇ ਹੁਕਮ ਮੁਤਾਬਕ ਚੱਲਣਾ, ਗੁਰੂ ਦੇ ਦੱਸੇ ਮਾਰਗ ਤੇ ਤੁਰਨਾ, ਜਿਵੇਂ ਗੁਰੂ ਚਲਾਵੇ ਉਵੇਂ ਚੱਲਣਾ ਤੇ ਗੁਰੂ ਦੇ ਬਾਣੇ ਵਿੱਚ, ਗੁਰੂ ਦੀ ਰਜ਼ਾ ਵਿੱਚ ਰਹਿਣਾ, ਇਹ ਗੁਰੂ ਦੀ ਆਰਤੀ ਹੈ। ਤੇ ਗੁਰਸਿੱਖ ਨਿਤਾਂ ਪ੍ਰਤੀ ਉਸ ਮਾਲਕ ਦੀ ਆਰਤੀ ਵਿੱਚ ਜੁੜਿਆ ਰਹਿੰਦਾ ਹੈ। ਤੇ ਕਹਿੰਦੇ ਨੇ ਆਰਤੀ ਹੈ, ਆਰਤੀ ਕਰਕੇ ਪ੍ਰਮਾਤਮਾ ਦੀ ਪੂਜਾ ਕਰਕੇ ਪ੍ਰਮਾਤਮਾ ਨੂੰ ਰਜ਼ਾ ਕੇ ਉਹਦੇ ਕੋਲੋਂ ਕੁਝ ਮੰਗਣਾ, ਇਹਨੂੰ ਕਹਿੰਦੇ ਨੇ ਆਰਤੀ। ਪ੍ਰਮਾਤਮਾ ਕੋਲ ਕੁਝ ਡਿਮਾਂਡ ਕਰਨੀ, ਕੁਝ ਜਾਚਨਾ ਕਰਨੀ, ਉਹਦੇ ਅੱਗੇ ਅਰਦਾਸ ਕਰਕੇ ਉਹਦੇ ਕੋਲੋਂ ਕੁਝ ਮੰਗਣਾ। ਸੋ ਸਤਿਗੁਰੂ ਜੀ ਨੇ ਖਿਆਲ ਬੜਾ ਸੁੰਦਰ ਦਿੱਤਾ। ਕੱਲ ਆਪਾਂ ਗਗਨ ਮੇ ਥਾਲ ਅਤਾ ਸ਼ਬਦ ਮਜੰਤ ਪੇਰੀ ਰਹਾਉ, ਇੱਥੋਂ ਤੱਕ ਆਪਾਂ ਵਿਚਾਰ ਸਰਵਣ ਕੀਤੀ ਸੀ। ਆਓ ਅਗਲੇ ਤੁਕਾਂ ਦੀ ਵਿਚਾਰ ਅੱਜ ਆਰੰਭ ਕਰੀਏ ਕਿ ਸਤਿਗੁਰੂ ਜੀ ਨੇ ਸਾਨੂੰ ਇਸ ਵਿੱਚ ਉਪਦੇਸ਼ ਕੈਸਾ ਦਿੱਤਾ ਤੇ ਭਗਤ ਕਬੀਰ ਜੀ ਕੀ ਕਹਿ ਰਹੇ ਨੇ। ਇੱਧਰ ਭਗਤ ਕਬੀਰ ਜੀ ਨੇ ਬਾਣੀ ਵਿੱਚ ਕੁਝ ਆਰਤੀ ਦੇ ਬਚਨ ਕਹੇ ਨੇ, ਇੱਧਰੋਂ ਧੰਨ ਗੁਰੂ ਨਾਨਕ ਪਾਤਸ਼ਾਹ ਕਹਿ ਰਹੇ ਨੇ। ਆਪਾਂ ਦੋਨਾਂ ਨੂੰ ਸਰਵਣ ਕਰਨਾ ਹੈ ਕਿ ਉਸ ਮਾਲਕ ਦੀ ਪੂਜਾ, ਉਸ ਮਾਲਕ ਦੀ ਆਰਤੀ ਕਿਵੇਂ ਕੀਤੀ ਜਾ ਸਕਦੀ।

ਐਸ ਤਵ ਨੈਣ ਨਨ ਨੈਣ ਹੈ ਤੁਈ। ਹੇ ਪ੍ਰਮਾਤਮਾ ਤੇਰੇ ਸੈਂਕੜੇ ਅਨੇਕਾਂ ਹੀ ਨੈਣ ਹਨ, ਹਜ਼ਾਰਾਂ ਦੀ ਗਿਣਤੀ ਵਿੱਚ ਤੇਰੇ ਨੈਣ ਹਨ, ਸਹਿਸ ਤਵ ਨੈਣ। ਹੁਣ ਫਿਰ ਅੱਗੇ ਲਫ਼ਜ਼ ਆ ਗਏ ਹੈ ਸਹਿਸ ਤਵ ਨੈਣ ਨਨ ਨੈਣ ਹੈ ਤੁਈ। ਹੇ ਪ੍ਰਮਾਤਮਾ ਤੂੰ ਪ੍ਰਗਟ ਵੀ ਹੈ ਤੇ ਤੂੰ ਗੁਪਤ ਵੀ ਹੈ। ਜਿਵੇਂ ਤੇਰੇ ਹਜ਼ਾਰਾਂ ਨੈਣ ਹਨ ਤੇ ਅਕਾਲ ਪੁਰਖ ਹੋਣ ਦੇ ਨਾਤੇ ਤੇਰਾ ਕੋਈ ਵੀ ਨੈਣ ਨਹੀਂ ਹੈ, ਹਜ਼ਾਰਾਂ ਤੇਰੀਆਂ ਅੱਖਾਂ ਹਨ ਲੇਕਿਨ ਤੇਰੀ ਕੋਈ ਵੀ ਅੱਖ ਨਹੀਂ ਹੈ। ਸਹਿਸ ਤਵ ਨੈਣ ਨਨ ਨੈਣ ਹੈ ਤੋਏ, ਕਹੋ ਸਹਿਸ ਮੂਰਤ ਨਨਾ ਏਕ ਤੋਏ। ਇੱਕ ਪਾਸੇ ਕਹਿੰਦੇ ਨੇ ਤੇਰੀਆਂ ਸਹਿਸ ਮੂਰਤਾਂ ਨੇ ਹਜ਼ਾਰਾਂ, ਪਰ ਹੇ ਅਕਾਲ ਪੁਰਖ ਜੇ ਤੇਰੀ ਵਡਿਆਈ ਵੱਲ ਜੁੜਿਆ ਜਾਏ ਤੇਰੀ ਕੋਈ ਮੂਰਤ ਨਹੀਂ ਹੈ, ਕਿਉਂਕਿ ਤੂੰ ਮੂਰਤ ਤੋਂ ਰਹਿੰਦਾ ਹੈ, ਤੇਰਾ ਕੋਈ ਚਿੰਨ ਚੱਕਰ ਨਹੀਂ ਹੈ, ਤੇਰਾ ਕੋਈ ਆਕਾਰ ਨਹੀਂ ਹੈ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ

ਭਗਤ ਜੀ ਨੇ ਗੱਲ ਬੜੇ ਕਮਾਲ ਦੀ ਆਰੰਭ ਕੀਤੀ। ਕਹਿੰਦੇ ਨੇ ਹੇ ਪ੍ਰਮਾਤਮਾ ਅਕਾਲ ਪੁਰਖ, ਆਲਾ ਫਾਣ ਆਪਣੀ ਮਾਲਾ, ਭੁੱਖਿਆ ਤੋਂ ਭਗਤੀ ਨਹੀਂ ਹੁੰਦੀ, ਕਿਉਂਕਿ ਮਨ ਰੱਜਾ ਹੋਵੇ, ਤਨ ਰੱਜਾ ਹੋਵੇ, ਭਗਤੀ ਵੀ ਫੇਰ ਹੀ ਹੁੰਦੀ ਹੈ। ਭੁੱਖੇ ਤੋਂ ਭਗਤੀ ਨਹੀਂ ਹੁੰਦੀ, ਫੜ ਲੈ ਆਪਣੀ ਮਾਲਾ, ਮੈਂ ਨੀ ਤੇਰੀ ਭਗਤੀ ਕਰ ਸਕਦਾ। ਸੋਰਠ ਭੁੱਖੇ ਭਗਤ ਨਾ ਕੀਜੇ, ਇਹ ਮਾਲਾ ਆਪਣੀ ਲੀਜੇ ਫੜ ਮਾਲਾ। ਪਰ ਕਹਿੰਦੇ ਨੇ ਮੇਰੀ ਮੰਗ ਕੈਸੀ ਹੈ, ਹਉ ਮੰਗੋ ਸੰਤਨ ਰਹਿਣਾ, ਮੈਂ ਨਾਹੀ ਕਿਸੇ ਕਾ ਦੇਣਾ। ਕਹਿੰਦੇ ਨੇ ਮੈਂ ਤੇਰੇ ਕੋਲੋਂ ਮੰਗਣਾ ਸੰਤਾਂ ਦੇ ਚਰਨਾਂ ਦੀ ਦਰੂਦ, ਇਹ ਮੇਰੇ ਮਸਤਕ ਤੇ ਲੱਗਦੀ ਰਹਿ। ਹਉ ਮੰਗੋ ਸੰਤਨ ਰਹਿਣਾ, ਪਰ ਨਾਲ ਮੈਂ ਇਹ ਵੀ ਕਹਿਣਾ, ਮੈਂ ਨਾਹੀ ਕਿਸੇ ਕਾ ਦੇਣਾ, ਮੈਂ ਕਿਸੇ ਦਾ ਦੇਣਾ ਨਾ ਹੋਵੇ। ਕਈ ਵਾਰ ਹੁੰਦਾ ਕਿ ਬੰਦਾ ਭਗਤੀ ਤੇ ਬੈਠਾ ਹੁੰਦਾ, ਲੈਣ ਵਾਲਾ ਬੂਹੇ ਤੇ ਆ ਖਲੋਂਦਾ, ਉਹ ਬਾਹਰੋਂ ਬੂਹਾ ਖੜਕਾ ਰਿਹਾ ਹੁੰਦਾ, ਖੋਲ ਪਈ ਬੂਹਾ, ਮੇਰਾ ਦੇਣਾ ਮੈਨੂੰ ਦੇ। ਕਹਿੰਦਾ ਹੁਣ ਕਿੱਥੇ ਮਨ ਲੱਗਦਾ, ਨਹੀਂ ਲੱਗਦਾ, ਮੈਂ ਨਹੀਂ ਕਿਸੇ ਕਾ ਦੇਣਾ, ਮੈਂ ਕਿਸੇ ਦਾ ਦੇਣਦਾਰ ਨਾ ਹੋਵਾਂ, ਕਿਸੇ ਦਾ ਦੇਣਾ ਨਾ ਹੋਵੇ। ਫਿਰ ਕਹਿੰਦੇ ਨੇ ਹੇ ਪ੍ਰਮਾਤਮਾ, ਇਹ ਕਿਵੇਂ ਹੋ ਸਕਦਾ, ਐਸੀ ਗੱਲ ਕਿਵੇਂ ਬਣ ਸਕਦੀ ਹੈ। ਮਾਂ ਤੋ ਕੈਸੀ ਬਣੇ ਤੁਮ ਸੰਗੇ, ਆਪਣ ਤੇ ਹੋ ਤੋ ਲੇਵੋ ਮੰਗੇ। ਮਾਧੋ, ਮਾਧੋ ਕਹਿੰਦੇ ਨੇ ਹੇ ਮਾਇਆ ਦੇ ਮਾਲਕ, ਹੇ ਮਾਧੋ ਅਕਾਲ ਪੁਰਖ, ਕੈਸੀ ਬਣੇ ਤੁਮ ਸੰਗੇ, ਇਹ ਤੇਰੀ ਮੇਰੀ ਬਣ ਕਿਵੇਂ ਆ ਸਕਦੀ ਹੈ, ਤੇਰਾ ਮੇਰਾ ਸੰਗ ਕਿਵੇਂ ਰਲ ਸਕਦਾ ਹੈ। ਹੁਣ ਸੰਗ ਕਿਸ ਲਈ ਕਰਨਾ, ਆਪ ਨਾ ਦੇਵੋ ਤੋ ਲੇਵੋ ਮੰਗੇ। ਜੇ ਪ੍ਰਮਾਤਮਾ ਤੂੰ ਮੈਨੂੰ ਨਾ ਦੇਵੇਂ ਤੇ ਤੇਰਾ ਮੇਰਾ ਇੰਨਾ ਪਿਆਰ ਹੋਣਾ ਚਾਹੀਦਾ, ਤੇਰਾ ਮੇਰਾ ਇੰਨਾ ਸੰਗ ਹੋਣਾ ਚਾਹੀਦਾ, ਜੇ ਤੂੰ ਨਾ ਨਹੀਂ ਦੇਵੇਂ ਮੈਂ ਆਪੇ ਮੰਗ ਕੇ ਲੈ ਲਵਾਂ। ਇਸ ਲਈ ਭਈ ਆਓ, ਇਹ ਹੈ ਪ੍ਰਮਾਤਮਾ ਦੀ ਆਰਤੀ, ਉਹਨੂੰ ਬੰਦਗੀ ਕਰਕੇ ਰਜ਼ਾ ਲਓ। ਉਹ ਨਹੀਂ ਨਾ ਦਿੰਦਾ, ਆਪ ਮੰਗ ਲਓ, ਕਿਉਂਕਿ ਸਾਡਾ ਉਹਦਾ ਸੰਬੰਧ ਪਿਓ ਪੁੱਤਰ ਦਾ ਹੈ। ਪੁੱਤਰ ਨੇ ਕਦੀ ਪਿਤਾ ਕੋਲੋਂ ਮੰਗਣ ਲਈ ਗਰੇਸ ਨਹੀਂ ਕੀਤਾ, ਪਤਨੀ ਨੇ ਪਤੀ ਕੋਲੋਂ ਮੰਗਣ ਲਈ ਕਦੀ ਗਰੇਜ ਨਹੀਂ ਕੀਤਾ, ਹੱਕ ਨਾਲ ਮੰਗਦੇ ਨੇ ਕਿ ਹੇ ਪ੍ਰਮਾਤਮਾ ਮੇਰਾ ਤੇਰੇ ਤੇ ਹੱਕ ਹੈ, ਕਿਉਂਕਿ ਮੈਂ ਤੇਰਾ ਪੁੱਤਰ। ਇਸ ਲਈ ਆਓ ਪਹਿਲੇ ਹੱਕ ਬਣਾਈਏ, ਫਿਰ ਮੰਗਣਾ ਸ਼ੁਰੂ ਕਰੀਏ। ਹੁਣ ਭਗਤ ਜੀ ਕਹਿੰਦੇ ਨੇ ਮੈਂ ਕੀ ਮੰਗ ਰਿਹਾ,

0: জোয়ালে।
1: দোষের মাঙ্গো চুনা, চুনা কে দেনে আটে দোষ চাহিদা হয়। পাও ঘিও সঙ্গ লুণা, এক পা ঘিও তে নাল লুণ ভি চাহিদা। আধ সির মাঙ্গো দালে, আধ সির দাল ভি চাহিদি হয়। ফির কে দেনে মুখ দোনো বক্ত জোয়ালে, দোনো বক্ত দা কাম হো গিয়া, দোয়ে বক্ত আরাম নাল নিকল জানগে। ফির কহিন্দে নে হে পরমাত্মা, খাত মঙ্গো চোপাই সারা না আউর তুলাই। হে মেরে মালিক ইক খাট, খাট কহিন্দে নে খাট মঙ্গো চোপাই, চোপাই দা পাওয়ে চার পেরা ওয়ালি মঞ্জি। হুন ও মঞ্জিয়াঁ ইথে তে হ্যায় নি, ইথে তে বেড হি মিলদে নে, তুসি বেড কহ লো, গল ইকো হি হ্যায়। ਹੁਣ ਕਹਿੰਦੇ ਨੇ ਭਗਤ ਜੀ, ਹੇ ਪ੍ਰਮਾਤਮਾ ਮੈਂ ਤੇਰੀ ਭਗਤੀ ਕਰਨ ਵਾਲਾ, ਮੈਂ ਪੁੱਜੇ ਨਹੀਂ ਸੋਣਾ। ਪਰ ਕਈ ਜਗ੍ਹਾ ਸਾਨੂੰ ਵੀ ਪੁੱਜੇ ਸੋਣਾ ਪੈਂਦਾ ਹੈ, ਕਿਉਂਕਿ ਇੰਤਜ਼ਾਮ ਨਹੀਂ ਹੁੰਦਾ। ਪਰ ਖਿਆਲ ਕਰ ਲੈਣਾ, ਇਹ ਭਗਤ ਜੀ ਬਾਣੀ ਵਿੱਚ ਕਹਿ ਰਹੇ ਨੇ, ਇਹ ਡਿਮਾਂਡ ਮੇਰੀ ਨਹੀਂ ਹੈ, ਭਗਤ ਜੀ ਹੈ। ਭਗਤ ਜੀ ਕਹਿੰਦੇ ਨੇ ਹੇ ਪ੍ਰਮਾਤਮਾ ਮੈਂ ਪੁੱਜੇ ਨਹੀਂ ਸੋਣਾ, ਖਾਟ ਮੰਗੋ ਚੁਪਾਈ ਸਰਾਣਾ ਔਰ ਤਲਾਈ। ਇੱਕ ਸਰਾਣਾ ਤੇ ਨਾਲ ਤਲਾਈ ਵੀ ਚਾਹੀਦੀ ਹੈ। ਕਹਿੰਦੇ ਨੇ ਇੱਥੇ ਹੀ ਬਸ ਨਹੀਂ, ਉਪਰ ਕੋ ਮੰਗੋ ਖਿੰਦਾ ਤੇਰੀ ਭਗਤ ਕਰੇ ਜਨ ਖਿੰਦਾ। ਹੇ ਪ੍ਰਮਾਤਮਾ ਉਪਰ ਕੋ ਮੰਗੋ ਖਿੰਦਾ, ਉਪਰ ਵਾਸਤੇ ਸੋਹਣੀ ਰਜਾਈ ਵੀ ਹੋਣੀ ਚਾਹੀਦੀ ਹੈ। ਵੇਖ ਫਿਰ ਤੇਰਾ ਭਗਤ ਕਰੇ ਜਨ ਖਿੰਦਾ, ਤੇਰਾ ਭਗਤ ਤੇਰੀ ਭਗਤੀ ਕਿੰਨੀ ਖੁਸ਼ੀ ਨਾਲ ਕਰਦਾ। ਸਾਧ ਸੰਗਤ ਬਿਲਕੁਲ ਸਹੀ ਗੱਲ ਹੈ, ਜਦੋਂ ਮਨੁੱਖ ਨੂੰ ਖਾਣ ਲਈ, ਪਹਿਨਣ ਲਈ, ਬਹਿਣ ਲਈ, ਸੌਣ ਲਈ ਥਾਂ ਅੱਛੀ ਮਿਲ ਜਾਏ ਨਾ, ਉਹ ਕਹਿੰਦਾ ਬਸ ਇਦੋਂ ਵੱਧ ਹੋਰ ਕੀ ਚਾਹੀਦਾ ਹੈ। ਖਾਣੀਆਂ ਤੇ ਦੋ ਰੋਟੀਆਂ ਹੀ ਨੇ ਨਾ, ਖਾਣੇ ਤੇ ਦੋ ਫੁਲਕੇ ਹੀ ਨੇ ਨਾ, ਇਦੋਂ ਵੱਧ ਹੋਰ ਕੀ ਚਾਹੀਦਾ ਹੈ। ਸਹੀ ਬਾਤ ਹੈ, ਜਿਸ ਗ੍ਰਿਸਤੀ ਦੀਆਂ ਘਰ ਦੀਆਂ ਮੰਗਾਂ ਪੂਰੀਆਂ ਹੋ ਜਾਣ, ਸਾਧ ਸੰਗਤ ਉਹਨੂੰ ਹੋਰ ਕੁਝ ਨਹੀਂ ਚਾਹੀਦਾ। ਅੰਤ ਵਿੱਚ

0: ਵੇਖਿਆ ਸੰਸਾਰ ਤੇ ਬੜੇ ਜ਼ੁਲਮ ਪੈ ਰਹੇ ਹਨ। ਜੇ ਸ਼ਕਤਾ ਸ਼ਕਤੇ ਕੋ ਮਾਰੇ ਤਾਂ ਮਨ ਰੋਸ਼ ਨਾ ਹੋਈ, ਤਾਂ ਕੋਈ ਰੋਸ਼ ਨਹੀਂ, ਪਰ ਗਰੀਬ ਜਨਤਾ ਨੂੰ ਲਤਾੜਿਆ ਜਾ ਰਿਹਾ ਸੀ। ਲਹੂ ਦੀਆਂ ਨਦੀਆਂ ਵਹਾਈਆਂ ਜਾ ਰਹੀਆਂ ਸਨ। ਸੈਦਪੁਰ ਦੇ ਪਠਾਨ ਜੋ ਹਿੰਦੁਸਤਾਨ ਦੇ ਕਾਬਜ ਸਨ, ਜਨਤਾ ਨੂੰ ਲਿਤਾੜ ਰਹੇ ਸੀ। ਬੜੀ ਦੁਖੀ ਸੀ ਜਨਤਾ, ਬੜੇ ਹੰਕਾਰੀ ਹੋ ਗਏ ਸਨ। ਨਿਰੰਕਾਰ ਦੀ ਲੀਲਾ ਹੈ, ਪਾਪ ਕੀ ਜੰਜ ਲੈ ਕਾਬਲੋਂ ਗਾਇਆ। ਜੋ ਕਿ ਨਿਰੰਕਾਰ ਦਾ ਖੇਲ ਹੈ, ਇਹ ਬਾਬਰ ਨੇ ਵੀ ਰਾਜ ਭਾਗ ਕਰਨੇ ਸੀ ਆ ਕੇ, ਤੇ ਘੱਟ ਇਸ ਵੀ ਨਾ ਕੀਤੀ, ਹਿੰਦੁਸਤਾਨ ਤੇ ਆ ਕੇ ਬੜੇ ਜ਼ੁਲਮ ਢਾਏ। ਜਿੱਥੇ ਸੈਦਪੁਰ ਦੇ ਪਠਾਣਾ ਨੂੰ ਸਜ਼ਾ ਮਿਲੀ, ਉੱਥੇ ਫਿਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬਾਣੀ ਵਿੱਚ ਦੱਸ ਰਹੇ ਹਨ, ਜੈਸੀ ਮੈਂ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ, ਪਾਪ ਕੀ ਜੰਜ ਲੈ ਕਾਬਲੋਂ ਧਾਇਆ ਜੋਰੀ ਮੰਗੇ ਦਾਨ ਵੇ ਲਾਲੋ। ਮੁਗਲਾਂ ਨੇ ਆ ਕੇ ਚੜ੍ਹਾਈ ਕੀਤੀ ਤੇ ਫਿਰ ਜ਼ੋਰ ਦੇ ਨਾਲ ਆ ਕੇ ਦੁਨੀਆਂ ਕੋਲੋਂ ਧਨ ਦੌਲਤ ਸਭ ਕੁਛ ਖੋ ਲਿਆ। ਗਰੀਬਾਂ ਦੇ ਲਹੂ ਵਹਾਏ, ਜਿੱਥੇ ਸ਼ਾਹੂਕਾਰਾਂ ਨੂੰ ਲੁੱਟਿਆ, ਉੱਥੇ ਸੰਤਾਂ ਸਾਧੂਆਂ ਫਕੀਰਾਂ ਨੂੰ ਵੀ ਪਕੜ ਕੇ ਆਪਣੇ ਕੈਦੀ ਬਣਾ ਲਿਆ, ਤੇ ਜਗਤ ਜਲੰਧੇ ਨੂੰ ਥਾਰਨ ਲਈ ਆਏ ਨਿਰੰਕਾਰ ਦਾ ਰੂਪ, ਕੋਟ ਬ੍ਰਹਿਮੰਡਾਂ ਦੇ ਮਾਲਕ, ਸੁਖ ਜਿਉਂ ਦੇਣਾ ਸੀ ਸੰਸਾਰ ਨੂੰ। ਆਪ ਵੀ ਇਸ ਟੋਲੇ ਵਿੱਚ ਹੋ ਵਿਚਰੇ, ਜੋ ਕੁਝ ਲੁੱਟਿਆ ਸੀ ਇਹ ਮਾਲ ਧਨ ਚੁੱਕਣ ਲਈ ਲੋੜ ਸੀ ਉਹਨਾਂ ਨੂੰ, ਤੇ ਸਾਰਿਆਂ ਦੇ ਸਿਰਾਂ ਤੇ ਪੰਡਾ ਰੱਖ ਦਿੱਤੀਆਂ ਤੇ ਅੱਗੇ ਲਾ ਲਿਆ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਿਰ ਤੇ ਵੀ ਪੰਡ ਰੱਖ ਦਿੱਤੀ, ਪਰ ਇਹਨਾਂ ਨੇ ਕੀ ਤੱਕਿਆ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਇੱਕ ਹੱਥ ਵਿੱਚ ਮਾਲਾ ਹੈ, ਦੂਜੇ ਹੱਥ ਵਿੱਚ ਕਾਸ਼ਾ ਹੈ, ਤੇ ਪੰਡ ਚਾਰ ਉਂਗਲਾਂ ਸਿਰ ਤੋਂ ਉੱਪਰ ਚੱਲ ਰਹੀ ਹੈ। ਸਿਪਾਹੀਆਂ ਨੇ ਜਾ ਕੇ ਆਪਣੇ ਸਰਦਾਰ ਨੂੰ ਦੱਸਿਆ, ਬਈ ਇੱਕ ਫਕੀਰ ਐਸਾ ਅਜ਼ਮਤ ਵਾਲਾ ਹੈ, ਜਿਸਨੇ ਹੱਥ ਵੀ ਨਹੀਂ ਰੱਖਿਆ ਹੋਇਆ ਤੇ ਪੰਡ ਨਾਲ ਨਾਲ ਚੱਲੀ ਆ ਰਹੀ ਹੈ ਸਿਰ ਤੇ। ਉਚਾਰਨ ਕਰੋ ਸ੍ਰੀ
1: ਵਾਹਿਗੁਰੂ।
0: ਇਹਨਾਂ ਨੇ ਜਿੱਥੇ ਲੁੱਟ ਦਾ ਮਾਲ ਇਕੱਠਾ ਕੀਤਾ ਹੋਇਆ ਸੀ, ਨਾਲ ਹੀ ਇੱਕ ਕੈਦਖਾਨਾ ਵੀ ਬਣਾਇਆ ਹੋਇਆ ਸੀ, ਜਿੱਥੇ ਚੱਕੀਆਂ ਰੱਖੀਆਂ ਹੋਈਆਂ ਸਨ ਫੌਜਾਂ ਦੇ ਆਟਾ ਪੀਣ ਲਈ। ਸਾਰਿਆਂ ਨੂੰ ਕਣਕਾਂ ਦਿੱਤੀਆਂ ਗਈਆਂ, ਭਾਈ ਚੱਕੀਆਂ ਚਲਾਓ ਭਾਈ ਤੇ ਆਟਾ ਪੀਵੋ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਵੀ ਦਿੱਤੀ ਗਈ, ਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਅਰਦਾਸ ਕੀਤੀ ਸੀ, ਜਗਤ ਜਲੰਧਾ ਰੱਖ ਲੈ ਆਪਣੀ ਕਿਰਪਾ ਧਾਰ, ਜਿੱਤ ਦੁਆਰੇ ਉਭਰੇ ਤਿੱਤੇ ਲਿਓ ਵਾਰ, ਹੇ ਨਿਰੰਕਾਰ ਤੇਰੀ ਸ੍ਰਿਸ਼ਟੀ ਇਤਨਾ ਦੁੱਖ ਭੋਗ ਰਹੀ ਹੈ, ਇਤਨੀ ਕੁਰਲਾ ਰਹੀ ਹੈ, ਕਿਰਪਾ ਕਰ ਇਹਨਾਂ ਨੂੰ ਸੁਖ ਸੁਖੀ ਕਰ। ਧੰਨ ਗੁਰੂ ਨਾਨਕ ਪਾਤਸ਼ਾਹ ਮਰਦਾਨੇ ਨੂੰ ਕਹਿਣ ਲੱਗੇ, ਮਰਦਾਨਿਆਂ ਤੈਨੂੰ ਚੱਕੀ ਚਲਾਉਣ ਦੀ ਲੋੜ ਨਹੀਂ, ਤੂੰ ਪਰਮੇਸ਼ਰ ਦਾ ਸਿਮਰਨ ਕਰ। ਰਬਾਬ ਵਜਾ ਬਾਣੀ ਆਈ ਹੈ, ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਸ਼ਬਦ ਉਚਾਰਨ ਕੀਤਾ ਕਿ ਏਤੀ ਮਾਰ ਪਈ ਕੁਰਲਾਣੇ ਤੈ ਕੀ ਦਰਦ ਨਾ ਆਇਆ, ਹੇ ਨਿਰੰਕਾਰ ਕਿਰਪਾ ਕਰ। ਪ੍ਰਜਾ ਤੇ ਬਾਦਸ਼ਾਹ ਦਾ ਕੀ ਮੇਲ ਹੁੰਦਾ, ਪ੍ਰਜਾ ਦੇ ਗਰੀਬ ਬੰਦਿਆਂ ਦਾ ਤੇ ਬਾਦਸ਼ਾਹ ਦਾ ਮੇਲ ਇਸ ਤਰ੍ਹਾਂ ਹੈ ਜਿਵੇਂ ਇੱਕ ਸ਼ੇਰ ਗਊਆਂ ਦੇ ਵਗ ਨੂੰ ਅੱਗੇ ਲਾ ਲਵੇ, ਪਰ ਉਸਦਾ ਰਥਵਾਈ ਉਹਦੀ ਰਖਵਾਲੀ ਕਰਦਾ। ਤੂੰ ਕਿਰਪਾ ਕਰ ਇਸ ਜਗਤ ਜਲੰਦੇ ਨੂੰ ਸੁਖੀ ਕਰ। एक अरदास कीती। जां पादशाह बाबर नू पता लग्या कि एक ऐसा अनोखा फकीर आया है कैदी बन के, जिदी चक्की आपे चल रही है, आप ओ गले विच दाने भी नहीं पा रहा, आपे ही दाने पै रहे हैं ते आपे ही पीछे जा रहे हैं। ता आके जदों दर्शन कीते, दर्शन कर दिया आत्मा शुद्ध हो गई। उच्चारण करो श्री वाहिगुरु। बाबर ने किया, हे बंदे खुदा दे तू कौन है? धन गुरु नानक पातशाह कहन लगा, मैं कोई होर नहीं, मैं भी उसका एक मामूली बंदा हाँ, पर तू बंदियां वाले काम नहीं कर रहा। उच्चारण करो श्री वाहिगुरु। धन गुरु नानक पातशाह कहन लगे बाबर नू, भाई तू भाई खुदा दा बंदा है? आखे जी मैं खुदा दा ही बंदा हां। ते धन गुरु नानक पातशाह कहन लगे, जेडे खुदा दे बंदे होंदे हन ओ खुदा दे बंदियां ते रहम करदे हन, जुलम नहीं ढांदे। जे किते बाबर खुदा दा बंदा होंदा ता फिर ए पशुआ वांगू दुनिया नू मारदा ना, लिताड़दा ना, निरादर ना करदा। खुदा दे बंदे विच खुदाई होंदी है, खुदा संसार विच वस रहा है ते संसार खुदा विच वस रहा है। जे संसार नू दुख देईए ता ओ दुख उस अकाल पुरख वाहिगुरु नू पहुंचदा है। तू निर्दोष प्रजा नाल क्यों एहो जे जुल्म कर रहे हैं? हुण सिपाही हुक्म दी उडीक विच हन, भई अज इस दा छुटकारा नहीं हो सकदा, क्योंकि एडी वड्डी गल कर रहा फकीर। पर बाबर दा मन झुक गया जदों अपने अंदर दा शीशा वेख्या कि जिस वाहिगुरु ने, जिस अकाल पुरख ने एडे सुख दिते, एडियां वडियाईयां दित्तियां, ते मैं उसकी साजी हुई सृष्टि नूं सुख ना देवां, लताड़ां, ता ओ मैनू किवें परवान करेगा? उच्चारण करो श्री वाहिगुरु। सतगुरां दे एक छन तां कौड़े बचन, पर असल विच उदे जीवन लई एक रोशन मुनारा सन। चरना दे दिख पिया, खुदा वालिया मेरे कोलों भुल हो गई है। ते धन गुरु नानक पातशाह जी ने उस वेले अकाल पुरख वाहिगुरु दे चरणा विच बेनती कीती, हे निरंकार कृपा कर, इस जगत जलंदे नू रख लै, इना जीवां नू सुमत बख्श। ए पुन्ना करके बादशाह ता बन जांदे हन, पर तेरी कृपा नू, तेरी होंद नू ए भुल जांदे हन।

0: ਦੁਨੀਆਂ ਦੇ ਰਾਜ ਭਾਗ ਪ੍ਰਾਪਤ ਹੁੰਦੇ ਹਨ ਜਦੋਂ ਮਨੁੱਖ ਰਾਜ ਭਾਗ ਪ੍ਰਾਪਤ ਕਰਕੇ ਜੇ ਤਾਂ ਜੀਆਂ ਤੇ ਦਇਆ ਕਰੇ ਸੇਵਾ ਕਰੇ ਤਾਂ ਰਾਜ ਜੋਗੀ ਹੋ ਜਾਂਦਾ ਜੇ ਰਾਜ ਭਾਗ ਪ੍ਰਾਪਤ ਕਰਕੇ ਜੀਆਂ ਤੇ ਜ਼ੁਲਮ ਕਰੇ ਤਾਂ ਰਾਜੋ ਨਰਕ ਬਣ ਜਾਂਦਾ ਉਚਾਰਨ ਕਰੋ ਸ਼੍ਰੀ
1: ਵਾਹਿਗੁਰੂ
0: ਕਿਉਂਕਿ ਤਪੋ ਰਾਜ ਰਾਜੋ ਨਰਕ ਜੇ ਪ੍ਰਜਾ ਦੀ ਸੇਵਾ ਨਹੀਂ ਕੀਤੀ ਜੇ ਪ੍ਰਜਾ ਦੇ ਕੰਮ ਨਹੀਂ ਆਇਆ ਰਾਜਾ ਤਾਂ ਫਿਰ ਕੁੰਭੀ ਨਰਕ ਦਾ ਭਾਗੀ ਹੁੰਦਾ ਮਹਾਂਪੁਰਖ ਬਾਬਾ ਆਨੰਦ ਸਿੰਘ ਜੀ ਮਹਾਰਾਜ ਦੇ ਪਾਸ ਬੜੇ ਬੜੇ ਰਾਜੇ ਮਹਾਰਾਜੇ ਸੈਸ਼ਨ ਜੱਜ ਬੜੇ ਵੱਡੇ ਅਫਸਰ ਆਇਆ ਕਰਦੇ ਸੀ ਮਹਾਰਾਜ ਕੋਈ ਸੁਮਤੀ ਬਖਸ਼ੋ ਇੱਕ ਗੁਰੂ ਕਾ ਲਾਲ ਸੈਸ਼ਨ ਜੱਜ ਜੋ ਮਹਾਂਪੁਰਖਾਂ ਕੋਲ ਆਇਆ ਦਰਸ਼ਨ ਕਰਕੇ ਤਨ ਮਨ ਮੋਹਿਆ ਗਿਆ ਬਚਨ ਸੁਣੇ ਭਾਈ ਜੀਆਂ ਤੇ ਦਇਆ ਕਰਨੀ ਇਹ ਵੀ ਇੱਕ ਵੱਡੀ ਭਗਤੀ ਹੈ ਦਇਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ ਮਹਾਰਾਜ ਮੈਨੂੰ ਸੁਮਤੀ ਬਖਸ਼ੋ ਬਾਬਾ ਜੀ ਕਹਿਣ ਲੱਗੇ ਭਾਈ ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਕੇ ਪਹਿਲਾਂ ਨਿਤਨੇਮ ਕਰਿਆ ਕਰ ਪਹਿਲਾਂ ਆਪਣੇ ਈਸ਼ਵਰ ਦੀ ਆਰਾਧਨਾ ਕੀਤੀ ਕਰ ਜਿਸ ਵਾਹਿਗੁਰੂ ਨੇ ਤੈਨੂੰ ਇਹਦੀ ਪਦਵੀ ਬਖਸ਼ਿਸ਼ ਕੀਤੀ ਹੈ ਜੱਜ ਦੀ ਕਲਮ ਫੜਾਈ ਹੈ ਇਹ ਕੋਈ ਥੋੜੀ ਗੱਲ ਨਹੀਂ ਜੀਵਾਂ ਦਾ ਇਨਸਾਫ ਕਰਦਾ ਤੂੰ ਤੇ ਜਦੋਂ ਇਨਸਾਫ ਕਰਨ ਲੱਗੇ ਨਾ ਜਦੋਂ ਕਿਸੇ ਨੂੰ ਸਜ਼ਾ ਸੁਣਾਉਣ ਲੱਗੇ ਤਾਂ ਮਗਰ ਵੇਖ ਲਿਆ ਕਰ ਪਰਮੇਸ਼ਰ ਤੇਰੇ ਕੋਲ ਖਲੋਤਾ ਹੁੰਦਾ ਉਹ ਮਾਲਕ ਵੇਖ ਰਿਹਾ ਹੁੰਦਾ ਜੇ ਤਾਂ ਤੂੰ ਰਹਿਮ ਦੀ ਕਲਮ ਵਾਹ ਰਿਹਾ ਤਾਂ ਉੱਥੇ ਜਾ ਕੇ ਤੇਰੇ ਤੇ ਵੀ ਰਹਿਮ ਦੀ ਕਲਮ ਵਾਹੇਗਾ ਉਹ ਉਚਾਰਨ ਕਰੋ ਸ੍ਰੀ ਵਾਹਿਗੁਰੂ ਤੇ ਜੇ ਤੂੰ ਜ਼ੁਲਮ ਦੀ ਕਲਮ ਵਾਹ ਰਿਹਾ ਤਾਂ ਯਾਦ ਰੱਖ ਤੂੰ ਵੀ ਨਹੀਂ ਬਖਸ਼ਿਆ ਜਾਵੇਗਾ ਕਿਉਂਕਿ ਦੰਡ ਤਾਂ ਪਾਪੀ ਨੂੰ ਦੇਣਾ ਤੇ ਜੇ ਕੋਈ ਜਿਸ ਨੇ ਅਪਰਾਧ ਵੀ ਨਹੀਂ ਕੀਤਾ ਤੇ ਉਸ ਨੂੰ ਦੰਡ ਦਿੱਤਾ ਹੋਇਆ ਫਿਰ ਸਜ਼ਾ ਦਾ ਭਾਗੀ ਉਹੀ ਹੁੰਦਾ ਹੈ ਜਿਸ ਨੇ ਜ਼ੁਲਮ ਦੀ ਕਲਮ ਵਾਹੀ ਹੁੰਦੀ ਹੈ ਤਾਂ ਇਸ ਲਈ ਇਸ ਸ਼ਬਦ ਤੋਂ ਅਸੀਂ ਪ੍ਰੇਰਣਾ ਲੈਣੀ ਹੈ ਕਿ ਜਿਸ ਵਾਹਿਗੁਰੂ ਨੇ ਸਾਨੂੰ ਧਨ ਦੌਲਤ ਦੁਨੀਆਂ ਦੇ ਸੁੱਖ ਤੇ ਉੱਚੇ ਮਰਾਤਬੇ ਬਖਸ਼ਿਸ਼ ਕੀਤੇ ਹਨ ਅਸੀਂ ਉਹਦੇ ਨਿਰਮਲ ਭਾਉ ਵਿੱਚ ਰਹਿ ਕੇ ਸੱਚ ਦੇ ਇਨਸਾਫ ਕਰਨੇ ਹਨ ਸੱਚ ਦੇ ਰਾਹ ਤੇ ਚੱਲਣਾ ਜੀਆਂ ਤੇ ਦਇਆ ਕਰਨੀ ਹੈ ਭਲਾ ਕਰਨਾ ਸੰਸਾਰ ਦੀ ਸੇਵਾ ਕਰਨ ਲਈ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਪ੍ਰੇਰਣਾ ਦਿੱਤੀ ਹੈ ਆਖਿਆ ਬਾਈ ਜੇ ਦਰਗਾਹ ਵਿੱਚ ਆਪਣੀ ਥਾਂ ਚਾਹੁੰਦਾ ਤਾਂ ਵਿੱਚ ਦੁਨੀਆਂ ਸੇਵ ਕਮਾਈਏ ਤਾਂ ਦਰਗਹਿ ਵੈਸਨ ਪਾਈਏ ਜੇ ਦਰਗਾਹ ਵਿੱਚ ਭਾਈ ਸੁਰਖਰੂ ਹੋਣਾ ਚਾਹੁੰਦਾ ਤੂੰ ਚਾਹੁੰਦਾ ਮੇਰਾ ਮੁੱਖ ਇੱਥੇ ਵੀ ਉਜਲਾ ਹੋਵੇ ਦਰਗਾਹ ਵਿੱਚ ਵੀ ਜਦੋਂ ਜਾਵਾਂ ਉਜਲਾ ਹੋਵੇ ਤਾਂ ਫਿਰ ਭਾਈ ਸੇਵਾ ਔਰ ਸਿਮਰਨ ਕਰ ਮਹਾਂਪੁਰਖ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ ਭਾਈ ਜਦੋਂ ਇਨਸਾਫ ਦੀ ਕਲਮ ਵਾਹਣ ਲੱਗਣਾ ਨਾ ਵੇਖ ਲਿਆ ਕਰ ਤੇਰੇ ਉੱਪਰ ਵੀ ਕੋਈ ਖੜੋਤਾ ਹੁੰਦਾ ਉਹ ਕੌਣ ਵੇਖ ਰਿਹਾ ਉਹ ਅਕਾਲ ਪੁਰਖ ਵਾਹਿਗੁਰੂ ਵੇਖ ਰਿਹਾ ਜੇ ਤਾਂ ਤੂੰ ਰਹਿਮ ਦੀ ਕਲਮ ਵਾਹ ਰਿਹਾ ਤਾਂ ਤੇਰੇ ਤੇ ਵੀ ਰਹਿਮ ਦੀ ਕਲਮ ਵਾਹੀ ਜਾਏਗੀ ਤੇ ਜੇ ਤੂੰ ਜ਼ੁਲਮ ਦੀ ਕਲਮ ਵਾਹ ਰਿਹਾ ਤਾਂ ਉਸ ਦੀ ਕਲਮ ਤੋਂ ਤੂੰ ਵੀ ਨਹੀਂ ਬਚ ਸਕੇਗਾ ਇਸ ਲਈ ਧੰਨ ਗੁਰੂ ਨਾਨਕ ਪਾਤਸ਼ਾਹ ਜਿਨ੍ਹਾਂ ਦੇ ਹਿਰਦੇ ਵਿੱਚ ਸਾਰੇ ਸੰਸਾਰ ਦੇ ਜੀਵਾਂ ਦਾ ਦਰਦ ਸੀ ਜਗਤ ਜਲੰਦੇ ਨੂੰ ਠਾਰਨ ਜੋ ਆਏ ਸੀ ਬੈਕੁੰਠ ਦੇ ਸੁੱਖਾਂ ਨੂੰ ਤਿਆਗ ਕੇ ਵੀ ਆਪਣੇ ਆਪ ਨੂੰ ਕਿਤਨੇ ਭਵਜਲਾਂ ਵਿੱਚ ਪਾਇਆ ਸਮਰੱਥ ਪੁਰਖ ਹੁੰਦੇ ਹੋਏ ਵੀ ਕੋਟ ਬ੍ਰਹਿਮੰਡਾਂ ਦੇ ਮਾਲਕ ਹੁੰਦੇ ਹੋਏ ਵੀ ਸਿਰ ਤੇ ਪੰਡ ਚੁੱਕੀ ਹੋਈ ਹੈ ਭਾਵੇਂ ਨਿਰੰਕਾਰ ਦੀ ਪ੍ਰਕਿਰਤੀ ਨੇ ਇਹ ਨਹੀਂ ਚਾਹਿਆ ਪੰਡ ਉੱਪਰ ਹੀ ਚਲਦੀ ਰਹੀ ਪਰ ਫਿਰ ਵੀ ਇਸ ਸੰਸਾਰ ਨੇ ਤਾਂ ਪੰਡ ਰੱਖ ਹੀ ਦਿੱਤੀ ਨਾ ਵਕਤ ਦੇ ਬਾਦਸ਼ਾਹ ਨੇ ਭਾਵੇਂ ਚੱਕੀਆਂ ਆਪ ਨੂੰ ਨਹੀਂ ਚਲਾਣੀਆਂ ਪਈਆਂ ਪਰ ਬਾਦਸ਼ਾਹ ਜ਼ਾਲਮ ਬਾਦਸ਼ਾਹ ਨੇ ਤਾਂ ਦੇ ਦਿੱਤੇ ਨਾ ਦਾਣੇ ਬਈ ਬਹਿ ਕੇ ਪੀਸੀ ਜਾ ਉਚਾਰਨ ਕਰੋ ਸ੍ਰੀ ਵਾਹਿਗੁਰੂ

ਪਰ ਸੰਸਾਰ ਨੂੰ ਬਾਦਸ਼ਾਹ ਨੂੰ ਸਿੱਧੇ ਰਸਤੇ ਪਾ ਦਿੱਤਾ। ਧੰਨ ਗੁਰੂ ਨਾਨਕ ਪਾਤਸ਼ਾਹ ਹੀ ਇੱਕ ਸੰਸਾਰ ਵਿੱਚ ਐਸੇ ਅਵਤਾਰ ਹੋਏ ਹਨ ਜਿਨ੍ਹਾਂ ਨੇ ਬਾਬਰ ਨੂੰ ਕਿਹਾ ਕਿ ਤੂੰ ਬਾਬਰ ਨਹੀਂ ਤੂੰ ਜਾਬਰ ਹੈ, ਔਰ ਯਾਦ ਰੱਖ ਤੂੰ ਰਹਿਮ ਦੀ ਕਲਮ ਨਹੀਂ ਵਾਰਿਆ, ਤੇਰੇ ਤੇ ਵੀ ਅਕਾਲ ਪੁਰਖ ਵਾਹਿਗੁਰੂ ਖੁਦਾ ਕਦੇ ਰਹਿਮ ਦੀ ਕਲਮ ਨਾ ਵਾਹੇਗਾ। ਤਾਂ ਬਾਦਸ਼ਾਹ ਦੇ ਨੈਣ ਕਟੋਰੇ ਬਾਹਰ ਆਏ, ਉਹ ਰੱਬ ਦੇ ਫਕੀਰਾ, ਉਹ ਰੱਬ ਦੇ ਰੂਪ, ਉਹ ਖੁਦਾ ਦੇ ਰੂਪ, ਮੇਰੇ ਤੇ ਰਹਿਮ ਕਰ, ਕਿਰਪਾ ਕਰ, ਮੇਰੇ ਤੇ ਦਇਆ ਕਰ, ਮੈਨੂੰ ਸਿੱਧੇ ਰਸਤੇ ਪਾ ਦੇ। ਤਾਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਰਾਜ ਯੋਗ ਕਰਨ ਲਈ ਕਿਹਾ, ਆਖਿਆ ਜੇ ਤਾਂ ਪ੍ਰਜਾ ਦੀ ਸੇਵਾ ਕਰਦੇ ਰਹੋਗੇ, ਸੱਚ ਦੀ ਕਿਰਤ ਕਰਦੇ ਰਹੋਗੇ, ਤੁਹਾਡਾ ਰਾਜ ਅਟਲ ਰਹੇਗਾ, ਤੇ ਨਹੀਂ ਤੇ ਭਾਈ ਫਿਰ ਅਸੀਂ ਮੋੜ ਲਵਾਂਗੇ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਜਦੋਂ ਬਾਦਸ਼ਾਹ ਔਰੰਗਜ਼ੇਬ ਨੇ ਜ਼ੁਲਮ ਦੀ ਅੱਤ ਕਰ ਦਿੱਤੀ, ਸ਼ਰਮਦ ਵਰਗੇ ਫਕੀਰਾਂ ਦਾ ਕਤਲੇਆਮ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕਰਨਾ ਤੇ ਹੋਰ ਅਨੇਕਾਂ ਉਗਰ ਪਾਪ ਜਦੋਂ ਕੀਤੇ, ਤੇ ਫਿਰ ਕਿੱਥੇ ਹੈ ਬਈ ਅੱਜ? ਅੱਜ ਉਹੀ ਬਾਦਸ਼ਾਹ ਔਰੰਗਜ਼ੇਬ ਦੀ ਕਬਰ ਤੇ ਕੋਈ ਦੀਵਾ ਜਗਾਉਣ ਲਈ ਤਿਆਰ ਨਹੀਂ ਹੈ। ਮੁਜਾਵਰ ਬੈਠਾ ਹੁੰਦਾ, ਕੋਈ 2 ਰੁਪਏ 4 ਰੁਪਏ ਦੇਵੇ ਤਾਂ ਅੰਦਰ ਜਾ ਕੇ ਦਰਸ਼ਨ ਕਰਾ ਦਿੰਦਾ, ਨਹੀਂ ਤਾਂ ਕਹਿੰਦਾ ਜਦੋਂ ਮੈਂ ਜਾਂਦਾ ਹਾਂ ਬਾਦਸ਼ਾਹ ਔਰੰਗਜ਼ੇਬ ਦੀ ਕਬਰ ਤੇ ਮੇਰਾ ਅੰਦਰ ਜਲਨ ਲੱਗ ਜਾਂਦਾ, ਤੇ ਜੋ ਦੇਸ਼ ਕੌਮ ਲਈ ਆਪਾਂ ਵਾਰ ਗਏ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅਸਥਾਨ ਅੱਜ ਵੇਖੋ ਸੀਸ ਗੰਜ ਸਾਹਿਬ, ਹਰ ਵੇਲੇ ਜੁਗੋ ਜੁਗ ਅਟਲ ਜੋਤ ਜਗ ਰਹੀ ਹੈ। ਜੋ ਇੱਕ ਵਾਰਾਂ ਵੀ ਦਰਸ਼ਨ ਕਰ ਲੈਂਦਾ ਫਿਰ ਘਰ ਨੌ ਨਿਧ ਆਵੇ ਤਾਏ, ਸਭ ਥਾਈ ਹੋਏ ਸਹਾਇ ਦੀ ਮੋਹਰ ਲੱਗ ਜਾਂਦੀ ਹੈ। ਜਿਨ੍ਹਾਂ ਨੇ ਬਈ ਸੱਚ ਦੇ ਰਸਤੇ ਤੇ ਚੱਲੇ, ਜਿਨ੍ਹਾਂ ਨੇ ਸੱਚ ਕਮਾਇਆ ਦੁਨੀਆਂ ਵਿੱਚ, ਤੋ ਜੋ ਵੀ ਮਹਾਂਪੁਰਖ ਅਵਤਾਰ ਸੰਸਾਰ ਤੇ ਆਉਂਦੇ ਹਨ, ਉਹ ਦੁਨੀਆਂ ਦਾ ਸੰਸਾਰੀ ਜੀਵਾਂ ਦਾ ਦਰਦ ਲੈ ਕੇ ਆਉਂਦੇ ਹਨ। ਧੰਨ ਗੁਰੂ ਨਾਨਕ ਪਾਤਸ਼ਾਹ ਵੀ ਇੱਕ ਦਰਦ ਦਾ ਪ੍ਰਗਟਾਵਾ ਕਰ ਰਹੇ ਹਨ ਕਿ ਹੇ ਵਾਹਿਗੁਰੂ ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ, ਜਿੱਤ ਦੁਆਰੇ ਉਭਰੇ ਤਿੱਤੇ ਲਿਓ ਬਾਰ। ਇਤਨੀ ਮਾਰ ਪਈ ਕੁਰਲਾ ਨੇ, ਇਤਨੀ ਮਾਰ ਹੋਈ

0: ਜੇ ਦੂਜੇ ਪਾਸੋਂ ਮੰਗੀਏ ਜੇ ਦੂਜੇ ਪਾਸੋਂ ਮੰਗੀਏ ਤਾਂ ਦਾਜ ਮਰਾਈਏ ਮੋਹ ਦੂਜੀ ਨਾਹੀਂ ਥਾਂ
1: ਉਦ ਨੂੰ ਜੋੜ ਜਾਈਏ ਪ੍ਰਭ।

ਤੋਂ ਅਨਾਦੀ ਕਾਲ ਤੋਂ ਸਾਰੇ ਮੰਗਦੇ ਆਏ ਨੇ ਤੇ ਉਹ ਦੇ ਕੇ ਜਤਲਾਉਂਦਾ ਵੀ ਨੇ। ਉਹਨੂੰ ਕੁਛ ਇਵਜ਼ਾਨੇ ਚ ਲੈਣ ਦੀ ਵੀ ਲੋੜ ਨੇ। ਪੰਥ ਦੇ ਵਾਲੀ ਬੇਕਸਾਰਾ ਯਾਰ ਕਾਸ਼ਫ ਸਰਾਰ, ਕਾਸ਼ਫ ਲਫ਼ਜ਼ ਹੈ ਫਾਰਸੀ ਦਾ ਤੇ ਸਰਾਰ ਵੀ ਫਾਰਸੀ ਦਾ ਲਫ਼ਜ਼ ਹੈ। ਕਾਸ਼ਫ ਹੁੰਦਾ ਹੈ ਇਨਕਸ਼ਾਫ ਕਰਨ ਵਾਲਾ, ਪ੍ਰਗਟਾਉਣ ਵਾਲਾ, ਇਸਮ ਫਾਇਲ। ਤੇ ਸਰਾਰ ਸਿਰ ਵਾਹਦ, ਸਰਾਰ ਜਮਾ ਸਿੰਗੂਲਰ ਪਲੂਰਲ, ਇਕ ਬਚਨ ਬਹੁ ਬਚਨ। ਸਰਾਰ ਮੀਨਸ ਬਹੁਤੇ ਭੇਦ। ਜੀਵਨ ਦੇ ਅਨੇਕਾਂ ਹੀ ਭੇਦਾਂ ਨੂੰ ਸਰਲਤਾ ਵਿਚ ਕਰ ਦੇਣ ਵਾਲਾ ਕੌਣ ਹੈ? ਕਾਸ਼ਫ ਸਰਾਰ ਗੁਰੂ ਗੋਬਿੰਦ ਸਿੰਘ, ਬਾਬਾ ਨੰਦ ਲਾਲ ਜੀ ਕਹਿੰਦੇ। ਗੁਰੂ ਗੋਬਿੰਦ ਸਿੰਘ ਮਹਾਰਾਜ ਉਸ ਪਰਮੇਸ਼ਰ ਦੀ ਵਡਿਆਈ ਕਰਦੇ ਹੋਏ, ਬੇਅੰਤਤਾ ਦੱਸਦੇ ਹੋਏ, ਵੱਡੇ ਦਾਤੇ ਦੀ ਹਮਦ ਕਰਦੇ ਹੋਏ ਕਹਿੰਦੇ ਨੇ, ਤੂੰ ਇਤਨਾ ਵੱਡਾ ਏ ਕਿ ਰੋਖ ਰੂਹਾਨ ਕੀ ਰੋਜ਼ੀ ਨਾ ਟਾਰੇ, ਰੋਜ਼ੀ ਹੀ ਰਾਜ ਵਿਲੋਕ ਤਰਾਜ਼ਕ, ਰੋਖ ਰੂਹਾਨ ਕੀ ਰੋਜ਼ੀ ਨਾ ਟਾਰੇ। ਜਿਹੜੇ ਤੈਨੂੰ ਮੰਨਦੇ ਨੇ, ਤੇਰੇ ਪ੍ਰੇਮੀ ਨੇ, ਤੇਰੀ ਹੋਂਦ ਦੇ ਧਾਰਨੀ ਨੇ, ਤਸਲੀਮ ਕਰਨ ਵਾਲੇ ਨੇ, ਉਨ੍ਹਾਂ ਦੀ ਤੇ ਗੱਲ ਛੱਡ ਦੇ। ਤੇਰੇ ਭਗਤ ਸੰਤ ਭਗਵਤੀ ਮਹਾਂਪੁਰਸ਼ ਮਹਾਤਮਾ ਨੇਕ ਰੂਹਾਂ ਰੱਬ ਪ੍ਰਸਤ ਨੇ, ਉਨ੍ਹਾਂ ਦੀ ਤਾਂ ਗੱਲ ਕੀ ਕਰਨੀ? ਉਨ੍ਹਾਂ ਵੱਲ ਤਾਂ ਹੈ ਪ੍ਰਭੂ ਤੇਰਾ ਧਿਆਨ ਖਿਆਲ ਹੋਣਾ ਹੀ ਹੈ, ਪਰ ਤੂੰ ਤਾਂ ਏਡਾ ਬੇਅੰਤ ਹੈ, ਏਡਾ ਬੇਨਿਆਜ਼ ਹੈ। ਰੋਜ਼ੀ ਹਿਰਾਜ ਵਿਲੋਕਤ ਰਾਜ਼ਕ, ਰੋਖ ਰੂਹਾਨ ਕੀ ਰੋਜ਼ੀ ਨਾ ਟਾਰੇ। ਰੋਖ ਮੀਨਸ ਰੁਖੀਆਂ, ਰੂਹਾਨ ਜਮਾ ਹੈ ਰੂਹ ਦੀ। ਤੂੰ ਤਾਂ ਰੁਖੀਆਂ ਰੂਹਾਂ ਨੂੰ ਵੀ ਤਾਜ਼ਗੀਆਂ ਦੇਣਾ ਹੈ, ਰੁਖੀਆਂ ਰੂਹਾਂ ਨੂੰ ਵੀ, ਸੁੱਕੀਆਂ ਰੂਹਾਂ ਨੂੰ ਵੀ ਪਾਲਦਾ ਹੈ, ਜਿਨ੍ਹਾਂ ਵਿਚ ਲਚਕ ਨਾ ਹੋਵੇ। ਲਚਕਦਾਰ ਲੱਕੜੀ ਨੂੰ ਦਰਖਤ ਗਜ਼ਾ ਦੇਈ ਜਾਂਦਾ ਹੈ, ਜੜਾਂ ਗਜ਼ਾ ਦੇਈ ਜਾਂਦੀਆਂ ਨੇ, ਹਰਿਆਵਲ ਰਹਿੰਦੀ ਹੈ ਤੇ ਉਹਦੇ ਵਿਚ ਲਚਕ ਰਹਿੰਦੀ ਹੈ। ਪਰ ਇਕ ਲੱਕੜੀ ਸੁੱਕ ਜਾਂਦੀ ਹੈ, ਉਹਦੇ ਚ ਜੀਵਨ ਨਹੀਂ ਹੁੰਦਾ, ਸਮਝੋ ਕਿ ਮਰ ਗਈ, ਅਕੜ ਗਈ। ਇਹ ਵੀ ਇੱਕ ਸਾਧਾਰਨ ਤਕਣੀ ਨਾਲ ਵੇਖੀਏ ਤੇ ਕਮਾਲ ਦੀ ਗੱਲ ਹੈ, ਇਹਦੇ ਚੋਂ ਬੜੀ ਰਾਸ ਦੀ ਗੱਲ ਨਿਕਲਦੀ ਹੈ। ਜ਼ਿੰਦਾ ਆਦਮੀ ਕਦੀ ਨਹੀਂ ਆਕੜਦਾ, ਉਹਦੇ ਚ ਲਚਕ ਰਹਿੰਦੀ ਹੈ। ਐਨ ਇਸੇ ਤਰ੍ਹਾਂ ਜ਼ਿੰਦਾ ਦਿਮਾਗ ਲਚਕਦਾਰ ਹੁੰਦਾ ਹੈ, ਮੋਇਆ ਦਿਮਾਗ ਆਕੜਿਆ ਹੋਇਆ ਹੁੰਦਾ। ਜੋ ਬੰਦਾ ਆਕੜਦਾ ਹੈ, ਹੋਮੇ ਵਿਚ ਆਕੜਿਆ ਹੋਇਆ, ਉਹਨੂੰ ਮੁਰਦਾ ਸਮਝੋ, ਕਿਉਂਕਿ ਜਿਉਂਦਾ ਤਾਂ ਕਦੀ ਆਕੜਦਾ ਨਹੀਂ, ਮੁਰਦਾ ਹੀ ਆਕੜਦਾ ਹੈ। ਪਰ ਗੁਰੂ ਸਾਹਿਬ ਜੀ ਇੱਥੇ ਕਹਿੰਦੇ ਨੇ, ਸੱਚੇ ਪਾਤਸ਼ਾਹ ਤੂੰ ਬੜਾ ਬੇਅੰਤ ਹੈ, ਜੋ ਰੁੱਖੇ ਨੇ, ਸੁੱਕੇ ਨੇ, ਜਿਨ੍ਹਾਂ ਚ ਲਚਕ ਨਹੀਂ ਤੇ ਮੁਨਕਰ ਨੇ, ਤੇ ਤੋਂ ਤੇਰੀ ਹੋਂਦ ਤੋਂ ਇਨਕਾਰੀ ਨੇ, ਉਨ੍ਹਾਂ ਨੂੰ ਵੀ ਤੂੰ ਆਪਣੇ ਗੈਬੀ ਖਜ਼ਾਨੇ ਵਿਚੋਂ ਵੱਡ ਮੁੱਲੀਆਂ ਦਾਤਾਂ ਦੇ ਹੀ ਚਲਿਆ ਜਾਂਦਾ। ਹਵਾ ਇਕ ਛਿੰਨ ਇਕ ਸਵਾਸ ਨਾ ਆਵੇ ਤੇ ਰਚਨਾ ਮੁਰਦਾ ਹੋ ਜਾਏ। ਧੁੱਪ, ਮੱਟੀ, ਆਕਸੀਜਨ, ਹੋਰ ਅਨੇਕਾਂ ਪਦਾਰਥ ਤੂੰ ਆਪਣੇ ਗੈਬੀ ਖਜ਼ਾਨੇ ਵਿਚੋਂ ਦਿੰਦਾ ਹੀ ਜਾਂਦਾ ਹੈ, ਜੋ ਤੇਤੋਂ ਮੁਨਕਰ ਨੇ, ਤੇਰੀਆਂ ਦਾਤਾਂ ਵੀ ਲਈ ਜਾਂਦੇ ਨੇ, ਤੇਰੀਆਂ ਬਖਸ਼ਿਆਂ ਵੀ ਮਾਣੀ ਜਾਂਦੇ ਨੇ। ਹੇ ਮੁਨਿਮ ਪਰਮੇਸ਼ਰ, ਤੇਰੀਆਂ ਨਿਮਤਾਂ ਵੀ ਮਾਣੀ ਜਾਂਦੇ ਨੇ, ਤੇਤੋਂ ਮੁਨਕਰ ਵੀ ਨੇ, ਪਰ ਫਿਰ ਵੀ ਤੂੰ ਉਨ੍ਹਾਂ ਦੀ ਪਰਵਰਿਸ਼ ਕਰਦਾ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ, ਰੁੱਖ ਰੂਹਾਨ ਕੀ ਰੋਜ਼ੀ ਨਾ ਟਾਰ। ਤੋ ਇਸ ਸ਼ਬਦ ਅੰਦਰ ਸਾਹਿਬ ਗੁਰੂ ਅਰਜਨ ਦੇਵ ਮਹਾਰਾਜ, ਸ੍ਰੀ ਗੁਰੂ ਰਾਮਦਾਸ ਮਹਾਰਾਜ ਕਲਿਆਣ ਰਾਗ ਦੇ ਇਸ ਸ਼ਬਦ ਅੰਦਰ ਫਰਮਾਉਂਦੇ ਨੇ ਕਿ ਮੈਨੂੰ ਤੇ ਉਹੀ ਵੱਡਾ ਦਾਤਾ ਦਿਸਿਆ ਹੈ, ਮੈਂ ਹੁਣ ਨਿਸ਼ਚਾ ਕਰ ਲਿਆ ਹੈ ਕਿ ਦੂਜੇ ਪਾਸੋਂ ਮੰਗਿਆ ਪੂਰੀ ਨਹੀਂ ਪੈਂਦੀ, ਤੇ ਨਾਲੇ ਕਿਸੇ ਦੇਵੀ ਦੇਵਤਾ ਹੂਰੋ ਮਲਾਇਕ ਫਰਿਸ਼ਤੇ ਕੋਲੋਂ ਮੰਗਾਂ ਤੇ ਉਹਨ ਤੇ ਮੰਗ ਕੇ ਹੀ ਦੇਣਾ ਹੈ। ਮੰਗਤਿਆਂ ਕੋਲੋਂ ਮੈਂ ਕਿਉਂ ਮੰਗਾਂ? ਮੇਰੇ ਗੁਰੂ ਨੇ ਮੈਨੂੰ ਸੋਝੀ ਪਵਾ ਦਿੱਤੀ ਹੈ, ਗੁਰੂ ਨਾਨਕ ਪਾਤਸ਼ਾਹ ਦੇ ਦਰੋਂ ਮੈਨੂੰ ਸੋਝੀ ਮਿਲ ਗਈ ਹੈ ਕਿ ਪਰਮੇਸ਼ਰ ਹੀ ਵੱਡਾ ਦਾਤਾ ਹੈ, ਤੇ ਜੇ ਉਹਨੂੰ ਮੰਗ ਲਈਏ ਤਾਂ ਫਿਰ ਇਧਰ ਉਧਰ ਮੁਖਦੰਤ ਰਸਨ ਕੱਸ ਜਾਏ, ਇਧਰ ਉਧਰ ਮੰਗਣ ਦੀ ਲੋੜ ਨਹੀਂ ਰਹਿ ਜਾਂਦੀ, ਹਾਜਤ ਨਹੀਂ ਰਹਿ ਜਾਂਦੀ। ਉਹ ਸਭ ਹਾਜਤਾਂ ਰਵਾਹ ਕਰਨ ਵਾਲਾ ਮਾਲਕ ਹੈ। ਤੇ ਮੈਂ ਹੁਣ ਇਸ ਨਿਸ਼ਚੇ ਤੇ ਪਹੁੰਚਾ ਹਾਂ, ਕਿੱਥੋਂ ਮੰਗਾਂ? ਹੋ ਕੌਣ ਹੈ ਇਸ ਦੇ ਮੁਕਾਬਲੇ ਦਾ ਦਾਤਾ? ਸਾਚਾ ਸਾਹਿਬ ਹੈ ਤੇ ਵੱਡਾ ਦਾਤਾ ਹੈ, ਉਸਦੇ ਭੰਡਾਰੇ ਅਖੁੱਟ ਨੇ।
مہ دوجی نہیں ٹھور جس پہ ہم جاوے. دنیا وچ اسی ویکھتے ہاں کہ ایک مانگت جدوں گھر آ جائے صدا دے وے یا کسی دکان تے کوئی پیسہ منگنا آ جائے کئی بار ویکھن چاہندا ہے مالک مکان یا مالک دکان کہندا ہے معاف کرو بابا معاف کرو بابا وہ اگے ٹر جاندا ہے سارے بازار چ گیا معاف کرو بابا معاف کرو بابا ہی ہندی گئی کاسا تے کچکول خالی لیا خالی رہا. کسے پروین پرش نے کیا کہ تو سارے بازار دکانہ تی لنگے آئے بڑے بڑے ایتھے سٹور سن بڑیاں بڑیاں دکانہ سن پشت در پشت چلن والیاں تے بڑے بڑے داتے بھی بیٹھے سن اوتھے پر تیرے کاسے اندر تے دمڑی بھی نہیں ہے سکہ بھی نہیں ہے گیا نہیں ہے تو انہیں کہا جی گیا تا ساں پھر ہویا کی ہے جدو میں دعا کیتی جدو التجا کیتی جدو خالی ٹھوٹا اگے کیتا تے انہاں اگے کیا معاف کر بابا معاف کر بابا. اسی طرح میں سارے گھراں دے اگیوں دی آیا بیبیاں مائیاں نے خیر تا کوئی نہیں پایا اگے جاؤ بابا جی اگے جاؤ ادھا کہندے میں اگے تو اگے ٹردا گیا انہاں دے معاف کرو بابا کہن نال ٹردا گیا بازار مک گیا گھر مک گئے اس لیے ٹھوٹا کھا لیے. انہیں کیا سجنا جے اس طرح اگے تو اگے جاویں تائیں یو حال ہوندا ہے پر جے تو کتے ٹک کے کسے ایک دے پرواسے اتے کتے یقین نال واسک یقین نال مستحکم ارادی نال بہ جاندا تے مینوں یقین ہے تیرا ٹھوٹا سکھڑا نہ رہندا. ہوندا وی ایویں ہے کسے آکھیا معاف کرو بابا کم کاج کر کے پھر آئے پھر اوتھے کھلوتا تینوں کیا سی جا اگے پھر کم لگ گئے تو پھر ایتھے کھلوتا ہے گیا کیوں نہیں وہ پکا منگتا ہے تے نشتے والے آکھ لگا مینوں اگے کوئی انویٹیشن آیا ہے جی کوئی مدعو کیتا ہے کسے نے کسے نے منترن دیتا ہے تے ایتھے اگے آ جا تسی تا کہیں جاؤ اگے چل معاف کر میں تا ہن تیرا در مل لیا ہے تیری دہلیز مل لی ہے. انت پھر او کچھ نہ کچھ دے کے ہی چھٹکارا کردا ہے. گرو رام داس جی کہندے نے کہ مینوں یہ نشچا ہو گیا ہے مہ دوجی نہ ہی ٹھور جس پہ ہم جاویں جا بہیں گے. تو جب تک کوئی منگتا ٹیٹ ہو کے نہیں منگتا جب تک کوئی پورن نشچے نال ٹیٹ ہو کے نہیں منگتا ٹیٹ کہندے نے توری جائے کڈی جائے موڑی جائے پھر اوتھے ہی رہنا جب تک کوئی ٹیٹ ہو کے نہیں منگتا ادو تک داتا کچھ نہیں دینا. شری گرو گوبند سنگھ مہاراج جی نے پرمیشر نو بھی ایسا ایک جگہ آخیا ڈیٹ شبد القاب برتیا ہے آڈیٹ دھرم آڈیٹ دھرم ات ٹیٹ کرم. واحگرو تو بھی اپنے ارادے دا بڑا پکا ہے یہ تو مراد ہے ات پختہ آڈیٹ دھرم ات ٹیٹ کرم. جاپ صاحب کئی باری ارداساں کردے جاؤ منگتے جاؤ تے انہیں جو کرنا ہے وہ کرن کارن سمرتھ ہو کر دئی آڈیٹ کرم ات ٹیٹ کرم. جب تک کسی منگتے دے وشواسی دے ڈسائپل دے موت کے دے فدبی دے وشواسی مرید دے جگیاسو دا ات ٹیٹ نشچا نہ ہو جائے پرمیشر اتے کمپلیٹ سلنڈر نہ ہو جائے آپا سمرپن نہ کر دے ادو تک کئی بار یہ شکا شکوکا دا شبہات دا شک ہونا پہندا ہے شکار ہونا پہندا ہے. اس لیے گرو صاحب جی اپنی تجربہ کار زندگی وچوں کہندے نے کہ پرمیشر دے در نو چھڈ کے جانا کتے نہیں چاہیے کیونکہ میں نشچا تار لیا ہے.

ਰਸਤਾ ਪਹਿਲੀ ਜੁਗਤ ਸਤਿਗੁਰੂ ਕਿਰਪਾ ਕਰਦੇ ਨੇ ਸਾਹਿਬ ਧੰਨ ਗੁਰੂ ਅਰਜਨ ਪਾਤਸ਼ਾਹ ਸਾਹਿਬ ਕਹਿੰਦੇ ਨੇ ਪਿਆਰਿਆ ਕਦੀ ਮੱਛੀ ਨੂੰ ਵੇਖ ਲੈ ਉਹਦਾ ਪਾਣੀ ਨਾਲ ਕਿੰਨਾ ਪਿਆਰ ਹੈ ਉਹਦਾ ਜੀਵਨ ਹੀ ਪਾਣੀ ਹੈ ਇੱਕ ਖਿਨ ਵੀ ਨਾ ਧੀਰੇ ਇੱਕ ਪਲ ਇੱਕ ਛਣ ਵੀ ਉਹ ਨਹੀਂ ਰਹਿ ਸਕਦੀ ਤੇ ਜੇ ਪਾਣੀ ਵਿੱਚੋਂ ਕੱਢਦੇ ਹੋ ਤੇ ਭਾਈ ਉਹਨੇ ਮਰ ਜਾਣਾ ਜੇ ਤੇਰਾ ਪਿਆਰ ਇਦਾਂ ਦਾ ਹੋ ਜਾਏ ਗੁਰੂ ਨਾਲ ਇਦਾਂ ਦਾ ਸੁਨੇਹ ਕਿਤੇ ਤੂੰ ਗੁਰੂ ਨਾਲ ਕਰ ਲਵੇਂ ਤੇ ਤੇਰੇ ਜੀਵਨ ਵਿੱਚ ਪਲਟਾ ਨਾ ਆ ਜਾਏ ਸਾਹਿਬ ਕਹਿੰਦੇ ਨੇ

ਦੂਸਰਾ ਰਸਤਾ ਦੂਸਰਾ ਮਾਰਗ ਤੇ ਦੂਸਰੀ ਜੁਗਤ ਸਭ ਸਾਨੂੰ ਦੱਸਦੇ ਨੇ ਕਿਤੇ ਜਾਤਕ ਨੂੰ ਵੇਖ ਲੈ ਪਪੀਏ ਨੂੰ ਵੇਖ ਲੈ ਜਿਹੜਾ ਸਵਾਤੀ ਬੂੰਦ ਦੇ ਪਿੱਛੇ ਪਪੀ ਪਪੀ ਪਿਆ ਕਰਦਾ ਸਭ ਬਾਣੀ ਵਿੱਚ ਕਹਿੰਦੇ ਨੇ

ਸਵਾਤੀ ਬੂੰਦ ਦੇ ਪਿੱਛੇ ਪਿਆ ਤੜਪਦਾ ਹੈ ਅਸਮਾਨ ਵੱਲ, ਮੂੰਹ ਖੋਲ ਕੇ ਤੇ ਪਪੀਓ ਪਪੀਆ ਪਿਆ ਕਰਦਾ ਹੈ, ਤਰਲੇ ਕਰਦਾ ਹੈ, ਜੋਦੜੀਆਂ ਕਰਦਾ ਹੈ ਮੇਰੇ ਪਾਤਸ਼ਾਹ, ਕਿਤੇ ਸਵਾਤੀ ਬੂੰਦ ਮੇਰੇ ਮੁੱਖ ਵਿੱਚ ਪਾ ਦੇਵੇ ਤੇ ਮੈਂ ਤ੍ਰਿਪਤ ਹੋ ਜਾਊਂ। ਸਭ ਆਂਦੇ ਨੇ ਪਿਆਰਿਆ ਕਿਤੇ ਏਦਾਂ ਦੀ ਪ੍ਰੀਤ ਕਰ ਲੈ, ਏਦਾਂ ਦਾ ਸਨੇਹ ਕਰ ਲੈ, ਏਦਾਂ ਦੇ ਗੁਰੂ ਨਾਲ ਪਿਆਰ ਪਾ ਲੈ, ਫਿਰ ਤੇ ਤੇਰੇ ਜੀਵਨ ਦੀ ਗੱਲ ਬਣ ਸਕਦੀ ਹੈ, ਨਹੀਂ ਤੇ ਤੇਰਾ ਜੀਵਨ ਅਧੂਰਾ ਹੈ।

ਪੈਂਦਾ ਹੋਇਆ ਮੀਂਹ ਕਿਤਨਾ ਸੁਹਾਵਣਾ ਲੱਗਦਾ ਉਹਨੂੰ ਆਸ ਲੱਗ ਜਾਂਦੀ ਏ ਕਿ ਹੁਣ ਸਵਾਤੀ ਬੂੰਦ ਵੀ ਡਿੱਗੇਗੀ ਤੇ ਮੇਰੇ ਮੁੱਖ ਵਿੱਚ ਪੈ ਜਾਵੇਗੀ। ਅਗਲੀਆਂ ਪੰਕਤੀਆਂ ਵਿੱਚ ਮੇਰੇ ਸਤਿਗੁਰੂ ਸਾਨੂੰ ਸਮਝਾਉਂਦੇ ਹੋਏ ਪਿਆਰਿਆ ਕਲਯੁਗੀ ਜੀਵਾਂ ਨੂੰ ਸੰਬੋਧਿਤ ਕਰਦੇ ਹੋਏ ਸਤਿਗੁਰੂ ਆਉਂਦੇ ਨੇ, ਹਰ ਪ੍ਰੀਤ ਕਰੀ ਜੈ ਇਹੋ ਮਨ ਦੀਤ, ਐਸਾ ਸਨੇਹ ਕਰ ਐਸੀ ਪ੍ਰੀਤ ਕਰ, ਮਨ ਗੁਰੂ ਦੇ ਚਰਨਾਂ ਵਿੱਚ ਨਿਛਾਵਰ ਕਰਦੇ ਬਾਈ।

ਇਸ਼ਕ ਕਰਦੇ ਨੇ ਪਿਆਰਿਆ ਹੰਕਾਰ ਨਹੀਂ ਕਰਨਾ, ਅਭਿਮਾਨ ਨਹੀਂ ਕਰਨਾ। ਧੰਨ ਗੁਰੂ ਰਾਮਦਾਸ ਪਾਤਸ਼ਾਹ ਹਜ਼ੂਰ ਕਹਿੰਦੇ ਨੇ, ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਏ। ਨਾਮ ਦਿਓ ਵਰਗਿਆਂ ਨੂੰ ਸਤਿਗੁਰ ਨੇ ਆਪਣੇ ਹਿਰਦੇ ਨਾਲ ਲਾ ਲਿਆ, ਹੰਕਾਰੀਆਂ ਨੂੰ ਪਿੱਠ ਦੇ ਦਿੱਤੀ ਮੁਖ ਨਹੀਂ ਲਾਇਆ। ਜਿਨ੍ਹਾਂ ਨਾਮ ਜਪਿਆ ਸਿਮਰਨ ਕੀਤਾ, ਭਾਵੇਂ ਕੋਈ ਵੱਡਾ ਹੈ ਭਾਵੇਂ ਕੋਈ ਨੀਵੇਂ, ਲੇਕਿਨ ਭਾਈ ਸਿਮਰਨ ਕਰਨ ਵਾਲਿਆਂ ਨੂੰ, ਨਾਮ ਜਪਣ ਵਾਲਿਆਂ ਨੂੰ, ਸੇਵਾ ਕਰਨ ਵਾਲਿਆਂ ਨੂੰ ਮੇਰੇ ਸਾਹਿਬ ਆਪਣੇ ਗਲ ਦੇ ਨਾਲ ਲਾ ਲੈਂਦੇ ਨੇ। ਹਜ਼ੂਰ ਕਹਿੰਦੇ ਨੇ, ਮਾਨ ਨਾ ਕੀਜੈ ਸ਼ਰਨ ਭਰੀ ਜਾਏ, ਹੰਕਾਰ ਨਾ ਕਰ ਪਿਆਰਿਆ, ਅਭਿਮਾਨ ਨਾ ਕਰ, ਗੁਰੂ ਦੇ ਚਰਨਾਂ ਵਿੱਚ ਉਹਦੀ ਸ਼ਰਨ ਵਿੱਚ ਆ ਜਾ।

ਸਾਹਿਬ ਕਹਿੰਦੇ ਨੇ ਮੈਂ ਉਹਦੇ ਦਰਸ਼ਨਾਂ ਤੋਂ ਕੁਰਬਾਨ ਜਾਂਦਾ, ਬਲਿਹਾਰੀ ਹਾਂ, ਸਦਕੇ ਹਾਂ, ਕੋਲੀ ਹਾਂ, ਜਦੋਂ ਉਹਦਾ ਦੀਦਾਰ ਕਰਦਾ ਹਾਂ ਕੁਰਬਾਨ ਹਾਂ ਉਸ ਮਾਲਕ ਦੇ ਦੀਦਾਰ ਤੋਂ।

ਸਾਹਿਬ ਜੀ ਰਸਨਾ ਤੇ ਇੱਕੋ ਹੀ ਹੈ, ਲੇਕਿਨ ਤੇਰੇ ਗੁਣ ਬਹੁਤੇ ਨੇ। ਭਗਤ ਕਬੀਰ ਜੀ ਮਹਾਰਾਜ ਉਸ ਮਾਲਕ ਦੇ ਗੁਣਾਂ ਦਾ ਅਥਾਹ ਬਿਆਨ ਕਰਦੇ ਹੋਏ ਆਪਣੇ ਰਸਨਾ ਤੋਂ ਕਿਰਪਾ ਕਰਦੇ ਨੇ ਤੇ

ਸਮੁੰਦਰਾਂ ਦੇ ਪਾਣੀ ਦੀ ਸ਼ਾਹੀ ਬਣਾ ਲਈ ਜਾਵੇ। ਕਲਮ ਕਰੋ ਬਨ ਰਾਏ, ਸਾਰੇ ਜੰਗਲ ਤੇ ਸਾਰੀ ਬਨਸਪਤੀ ਦੀਆਂ ਕਲਮਾਂ ਬਣਾ ਲਈਆਂ ਜਾਵੇ।

ਸਮੁੰਦਰਾਂ ਦੇ ਪਾਣੀ ਦੀ ਸ਼ਾਹੀ ਬਣਾ ਲਵਾਂ, ਸਾਰੀ ਬਨਸਪਤੀ ਜੰਗਲ ਦੀਆਂ ਕਲਮਾਂ ਬਣਾ ਲਵਾਂ, ਸਾਰੀ ਧਰਤੀ ਤੇ ਜ਼ਮੀਨ ਦਾ ਕਾਗਜ਼ ਬਣਾ ਲਵਾਂ। ਇਹ ਨਿਰਿਆ ਮਾਲਕਾ ਤੇਰੇ ਗੁਣ ਮੈਂ ਫਿਰ ਵੀ ਨਹੀਂ ਲਿਖ ਸਕਦਾ, ਏਡੇ ਬੇਅੰਤ ਨਹੀਂ।

ਪਿਆਰਿਆ ਉਸ ਮਾਲਕ ਦੇ ਨਾਲ ਪ੍ਰੀਤ ਜੋੜ ਲੈ, ਉਸ ਮਾਲਕ ਦੇ ਨਾਲ ਸੁਨੇਹ ਲਾ ਲੈ। ਹਜ਼ੂਰ ਧੰਨ ਗੁਰੂ ਅਰਜਨ ਪਾਤਸ਼ਾਹ ਸਾਹਿਬ ਕਹਿੰਦੇ

ਭਗਤ ਜੈਦੇਵ ਦਾ ਜਨਮ ਹੋਇਆ। ਮਾਤਾ ਪਿਤਾ ਬੜੇ ਭਲੇ ਸਨ, ਬੜੇ ਨੇਕ ਸਨ, ਔਰ ਇਹਨਾਂ ਦੇ ਪਿਤਾ ਸੰਸਕ੍ਰਿਤ ਦੇ ਬੜੇ ਵਿਦਵਾਨ ਸਨ। ਜਿਸ ਤਰ੍ਹਾਂ ਇੰਗਲਿਸ਼ ਹੈ, ਪੰਜਾਬੀ ਹੈ, ਹਿੰਦੀ ਹੈ, ਉਰਦੂ ਹੈ, ਇਸ ਤਰ੍ਹਾਂ ਸੰਸਕ੍ਰਿਤ ਵੀ ਆਪਣੀ ਥਾਂ ਬੜੀ ਮਹਾਨਤਾ ਰੱਖਦੀ ਹੈ। ਸੰਸਕ੍ਰਿਤ ਦੇ ਇਹਨਾਂ ਦੇ ਪਿਤਾ ਵਿਦਵਾਨ ਸਨ ਤੇ ਕੁਦਰਤੀ ਗੱਲ ਹੈ, ਜਿਸ ਕੰਮ ਵਿੱਚ ਪਿਤਾ ਨੂੰ ਫਾਇਦਾ, ਪਿਤਾ ਵੀ ਇਹ ਚਾਹੁੰਦਾ ਹੈ ਕਿ ਮੇਰੀ ਔਲਾਦ ਇਹੋ ਹੀ ਕੰਮ ਕਰੇ, ਤਾਂ ਕਿ ਜਿਵੇਂ ਮੈਂ ਸੁੱਖ ਪਾ ਰਿਹਾ ਮੇਰਾ ਪੁੱਤਰ ਵੀ ਸੁੱਖ ਪਾਵੇ। ਇਹ ਹੁਣ ਗੱਲ ਵੱਖਰੀ ਹੈ ਕਿ ਪੁੱਤਰ ਪਿਤਾ ਦੇ ਕਹੇ ਤੇ ਚੱਲਦਾ ਹੈ ਕਿ ਨਹੀਂ ਚੱਲਦਾ। ਮਾਪੇ ਨੇਕ, ਮਾਪੇ ਧਰਮੀ ਤੇ ਪੁੱਤਰ ਵੀ ਨੇਕ, ਪਿਤਾ ਨੇ ਸੰਸਕ੍ਰਿਤ ਪੜ੍ਹਨ ਵਾਸਤੇ ਪਾਇਆ, ਬੜਾ ਸੁੱਖ ਭਰਿਆ ਜੀਵਨ ਬੀਤ ਰਿਹਾ। ਪਰ ਗੁਰੂ ਸਾਹਿਬ ਜੀ ਬਾਣੀ ਦੁਆਰਾ ਉਪਦੇਸ਼ ਕਰਦੇ ਹਨ, ਜਿਉਂ ਲਾਹਾ ਤੋਟਾ ਤਿਵੇਂ ਵਾਟ ਚੱਲਦੀ ਆਈ, ਜੇ ਲਾਭ ਹੈ ਤੇ ਨੁਕਸਾਨ ਵੀ ਹੈ, ਜੇ ਨੁਕਸਾਨ ਹੈ ਤੇ ਫਿਰ ਲਾਭ ਹੈ, ਖੁਸ਼ੀ ਹੈ ਤੇ ਗਮ ਵੀ ਨਾਲ ਹੈ, ਜੇ ਦੁੱਖ ਹੈ ਤੇ ਦੁੱਖ ਦੇ ਬਾਅਦ ਫਿਰ ਸੁੱਖ ਹੈ। ਅਸਲ ਵਿੱਚ ਅਸੀਂ ਲੋਕ ਸੁੱਖ ਤੇ ਹਟਾਉਂਦੇ ਹਾਂ, ਸੁੱਖ ਤੇ ਮਾਣਦੇ ਹਾਂ, ਤੇ ਜਦ ਦੁੱਖ ਲੱਗਦਾ ਹੈ ਤੇ ਫਿਰ ਰੋਣ ਲੱਗ ਪੈਂਦੇ ਹਾਂ, ਜਦਕਿ ਦੁੱਖ ਔਰ ਸੁੱਖ ਦਾ ਮੇਲ ਹੈ। ਜਦ ਸੁੱਖ ਹੁੰਦਾ ਹੈ ਫਿਰ ਤੇ ਕਿਸੇ ਦੀ ਪਰਵਾਹ ਨਹੀਂ ਹੁੰਦੀ, ਤੇ ਜੇ ਮਾੜਾ ਜਿਹਾ ਵੀ ਦੁੱਖ ਲੱਗੇ ਫਿਰ ਰੋਣ ਬਹਿ ਜਾਂਦੇ। ਚਾਹੀਦਾ ਇਹ ਹੈ ਜੇ ਸੁੱਖ ਮਾਣੇ ਹੈ ਤੇ ਦੁੱਖ ਵੀ ਮਾਣੀ। ਜਿਸ ਤਰ੍ਹਾਂ ਸੁੱਖ ਦਾ ਸਮਾਂ ਆਇਆ ਔਰ ਚਲਾ ਗਿਆ, ਇਸੇ ਤਰ੍ਹਾਂ ਦੁੱਖ ਦਾ ਸਮਾਂ ਵੀ ਆਉਂਦਾ ਹੈ ਔਰ ਚਲਾ ਜਾਂਦਾ ਹੈ। ਇੱਥੇ ਯਾਦ ਇਹ ਰੱਖਣਾ, ਦੁੱਖ ਨੇ ਜਿਤਨਾ ਚਿਰ ਰਹਿਣਾ ਉਸਨੇ ਰਹਿਣਾ ਹੀ। ਦੁੱਖ ਨੂੰ ਮਹਿਸੂਸ ਕਰਕੇ ਰਹਾਂਗੇ ਤੇ ਹੋਰ ਦੁਖੀ ਹੋ ਜਾਂਗੇ, ਤੇ ਜੇ ਇਹ ਸੋਚ ਕੇ ਚੱਲੀਏ ਸੁੱਖ ਵੀ ਤੇ ਆਇਆ ਹੀ ਸੀ ਤੇ ਜੇ ਦੁੱਖ ਆ ਗਿਆ ਤੇ ਕੀ ਹੋ ਗਿਆ, ਦੁੱਖ ਦੀ ਪਰਵਾਹ ਕਰਨੀ ਛੱਡ ਦਿਆਂਗੇ ਤੇ ਉਹੀ ਦੁੱਖ ਸੁੱਖ ਬਣ ਜਾਏਗਾ। ਇਸੇ ਵਾਸਤੇ ਗੁਰਬਾਣੀ ਵਿੱਚ ਕਿਹਾ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ। ਆਮ ਕੀ ਹੁੰਦਾ, ਜਦ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਸ਼ਹੀਦੀ ਗੁਰਪੁਰਬ ਮਨਾਇਆ ਜਾਂਦਾ ਹੈ ਜਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ, ਉਸ ਵੇਲੇ ਹੀ ਕੇਵਲ ਇਹ ਸ਼ਬਦ ਬਹੁਤੇ ਪੜ੍ਹੇ ਜਾਂਦੇ ਕਿ ਗੁਰੂ ਸਾਹਿਬਾਂ ਨੇ ਦੁੱਖ ਨੂੰ ਦੁੱਖ ਨਹੀਂ ਸਮਝਿਆ। ਪਰ ਅਸਲ ਵਿੱਚ ਇਹ ਉਪਦੇਸ਼ ਸਾਰਿਆਂ ਵਾਸਤੇ, ਸਾਹਿਬ ਜੀ ਕਹਿੰਦੇ ਹਨ, ਜੋ ਨਰ ਜਿਹੜਾ ਬੰਦਾ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸੁਨੇਹੁ ਅਰ ਪੈ ਨਹੀਂ ਜਾ ਕੇ ਕੰਚਨ ਬਾਟੀ ਮਾਨੈ। ਹੁਣ ਸੋਨੇ ਦੀ ਅੰਗੂਠੀ ਪੁੰਗਲ ਵਿੱਚ ਪਾਈ ਹੈ, ਉਸ ਦੀ ਕਦਰ ਹੈ ਕਿ ਸੋਨਾ ਬੜਾ ਮਹਿੰਗਾ, ਸੋਨੇ ਦੀ ਅੰਗੂਠੀ ਗੁਆਚ ਜਾਏ ਤੇ ਫਿਰ ਬੰਦਾ ਕਿੰਨਾ ਦੁਖੀ ਹੁੰਦਾ, ਇਹ ਤੇ ਆਪਾਂ ਜਾਣਦੇ, ਕਿਉਂਕਿ ਸੋਨਾ ਖਰੀਦਣ ਗਏ
ਤੇ ਬੜਾ ਮਹਿੰਗਾ ਸੀ, ਅੰਗੂਠੀ ਗੁਆਚ ਗਈ ਤੇ ਬੜਾ ਦੁੱਖ ਲੱਗਾ। ਪਰ ਜੇ ਸ਼ੁਰੂ ਵਿੱਚ ਹੀ ਇਹ ਸੋਚ ਕੇ ਚੱਲੀਏ, ਠੀਕ ਹੈ ਸੋਨਾ ਸੀ, ਫੁਰਸ਼ਤ ਸੀ ਖਰੀਦ ਲਿਆ, ਗੁਆਚਣਾ ਸੀ ਗੁਆਚ ਗਏ। ਗੁਆਚੀ ਚੀਜ਼ ਲੱਭ ਜਾਏ ਤੇ ਤਾਂ ਵੀ ਠੀਕ ਹੈ, ਨਹੀਂ ਲੱਭੀ ਤਾਂ ਵੀ ਠੀਕ। ਹੁਣ ਚੀਜ਼ ਲੱਭੇ ਵੀ ਨਾ ਤੇ ਦੁਖੀ ਵੀ ਹੋਈ ਜਾਈਏ, ਇੱਕ ਤੇ ਚੀਜ਼ ਦਾ ਨੁਕਸਾਨ ਤੇ ਚਿੰਤਾ ਕਰਕੇ ਸਰੀਰ ਦਾ ਵੀ ਨੁਕਸਾਨ ਕੀਤਾ। ਇਹੋ ਸਾਡਾ ਜੀਵਨ ਹੈ ਨਾ, ਇਹੋ ਹੀ ਦੁੱਖ ਹੈ। ਕੁਝ ਮਿਲ ਗਿਆ ਤੇ ਖੁਸ਼, ਨੁਕਸਾਨ ਹੋ ਗਿਆ ਤੇ ਦੁੱਖ। ਤੇ ਸਾਹਿਬ ਜੀ ਕਹਿੰਦੇ ਨੇ, ਜਿਹੜਾ ਦੁੱਖ ਨੂੰ ਦੁੱਖ ਨਾ ਸਮਝੇ, ਜਿਹੜਾ ਦੁੱਖ ਨੂੰ ਦੁੱਖ ਨਾ ਸਮਝੇ ਤੇ ਸੁੱਖ ਵਿੱਚ ਵੀ ਬਹੁਤੀਆਂ ਛਾਲਾਂ ਨਾ ਮਾਰੇ, ਇੱਕ ਬਰਾਬਰ ਸਮਝੇ, ਠੀਕ ਹੈ ਪਰਮਾਤਮਾ ਨੇ ਸੁੱਖ ਦਿੱਤਾ ਉਹਦੀ ਰਜ਼ਾ, ਦੁੱਖ ਦਿੱਤਾ ਤਾਂ ਕੀ ਹੋ ਗਿਆ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸਨੇਹੋ ਅਰ ਪੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ। ਕੰਚਨ ਕਹਿੰਦੇ ਨੇ ਸੋਨੇ ਨੂੰ, ਜਿਹੜਾ ਸੋਨੇ ਵਿੱਚ ਔਰ ਮਿੱਟੀ ਵਿੱਚ ਕੋਈ ਫਰਕ ਨਾ ਸਮਝੇ, ਠੀਕ ਹੈ ਤਾਂ ਵੀ ਠੀਕ, ਨਹੀਂ ਤਾਂ ਵੀ ਠੀਕ। ਡਾਕਟਰ ਵੀ ਕਹਿੰਦੇ ਨੇ, ਜੇ ਤੁਹਾਨੂੰ ਦੁੱਖ ਹੈ ਤੇ ਮਹਿਸੂਸ ਨਾ ਕਰੋ, ਜਿੰਨਾ ਮਹਿਸੂਸ ਕਰੋਗੇ ਉਨਾ ਦੁੱਖ ਜ਼ਿਆਦਾ ਤੰਗ ਕਰੇਗਾ। ਦੁੱਖ ਨੂੰ ਦੁੱਖ ਨਾ ਸਮਝੋ ਤੇ ਸੁਖੀ ਹੋ ਜਾਓਗੇ। ਜੇ ਦੁੱਖ ਨੂੰ ਦੁੱਖ ਸਮਝਾਂਗੇ ਫਿਰ ਇਹਦੇ ਵਰਗਾ ਕਲੇਸ਼ ਵੀ ਕੋਈ ਨਹੀਂ। ਇਸ ਕਰਕੇ ਜੋ ਹੋਣਾ ਹੈ ਉਹ ਹੋ ਜਾਣਾ ਹੈ। ਕੱਲ ਸੁੱਖ ਸੀ, ਅੱਜ ਦੁੱਖ ਹੈ, ਸੋਚਣਾ ਛੱਡ ਦਿਓ, ਦੁੱਖ ਸੁੱਖ ਬਣ ਜਾਏਗਾ। ਤੇ ਜੇ ਸੁੱਖ ਹੋਵੇ ਤੇ ਫਿਰ ਵੀ ਕਈ ਵਾਰੀ ਦੇਖਦੇ ਆ ਬੰਦੇ ਕਲਪਦੇ ਰਹਿੰਦੇ, ਏਅਰ ਕੰਡੀਸ਼ਨ ਕਮਰਾ ਹੁੰਦਾ ਤੇ ਅੰਦਰ ਬੈਠਾ ਬੰਦਾ ਕਲਪ ਰਿਹਾ ਹੁੰਦਾ, ਤੇ ਕਈ ਵਾਰੀ ਦੇਖਦੇ ਆ ਬੰਦੇ ਕਈ ਧੁੱਪੇ ਕੰਮ ਕਰਦੇ ਨੇ, ਚਿਹਰੇ ਤੇ ਕੋਈ ਚਿੰਤਾ ਨਹੀਂ ਹੁੰਦੀ, ਕੰਮ ਲੱਗੇ ਨੇ ਕਰੀ ਜਾ ਰਹੇ, ਕਿਉਂਕਿ ਉਹਨਾਂ ਨੇ ਦੁੱਖ ਨੂੰ ਦੁੱਖ ਨਹੀਂ ਸਮਝਿਆ ਤੇ ਸੁਖੀ ਹਨ। ਤੇ ਏਅਰ ਕੰਡੀਸ਼ਨ ਕਮਰਿਆਂ ਵਿੱਚ ਬੈਠੇ ਵੀ ਬੰਦੇ ਕਈ ਦੁਖੀ ਹਨ, ਕਿਉਂਕਿ ਦੁੱਖ ਨੂੰ ਦੁੱਖ ਸਮਝ ਲਿਆ। ਤੇ ਸਾਹਿਬ ਜੀ ਕਹਿ ਰਹੇ ਹਨ, ਭਾਈ ਸੁਖੀ ਹੋਣਾ ਤੇਰੇ ਹੱਥ ਹੈ ਤੇ ਦੁਖੀ ਹੋਣਾ, ਦੁੱਖ ਨੂੰ ਦੁੱਖ ਨਾ ਸਮਝ ਤੇ ਸੁੱਖ ਵੇਲੇ ਬਹੁਤੀਆਂ ਛਾਲਾਂ ਨਾ ਮਾਰ, ਕਦੀ ਦੁਖੀ ਨਹੀਂ ਹੋਏਗਾ। ਇਹ ਬਾਣੀ ਕੇਵਲ ਸੁਣਨ ਵਾਸਤੇ ਨਹੀਂ, ਜੀਵਨ ਦੀ ਸੇਧ ਦਿੰਦੀ ਹੈ, ਸਿੱਖਿਆ ਵਾਸਤੇ ਹੈ ਕਿ ਦੁੱਖ ਨੂੰ ਦੁੱਖ ਨਾ ਸਮਝੋ, ਸੁੱਖ ਵਿੱਚ ਦਰਮਿਆਨੇ ਰਹੋ, ਕਿ ਠੀਕ ਹੈ ਸੁੱਖ ਮਿਲਿਆ ਭੋਗਣਾ ਹੈ ਤੇ ਦੁੱਖ ਸੁੱਖ ਦਾ ਸੰਬੰਧ ਹੈ, ਤੇ ਜਿਹੜਾ ਸਮਝੇਗਾ ਉਹ ਕਦੀ

ਸਾਰੇ ਰਸਨਾ ਪਵਿੱਤਰ ਕਰੋ, ਬੜੀਆਂ ਸੌਖੀਆਂ ਪੰਗਤੀਆਂ ਨੇ। ਵਿਆਹ ਦੀ ਪਾਲਟੀ ਹੋਵੇ ਤੇ ਅੱਜ ਕੱਲ ਟੇਪਾਂ ਲੱਗਦੀਆਂ ਨੇ ਤੇ ਬਹੁਤੇ ਸ਼ਰਾਬਾਂ ਦੀਆਂ ਪਾਲਟੀਆਂ ਵੀ ਕਰਦੇ ਨੇ ਤੇ ਉਦੋਂ ਤੇ ਭਾਵੇਂ ਫੜ ਫੜ ਕੇ ਬਿਠਾਓ ਤਾਂ ਵੀ ਲੋਕੀ ਨੱਚਦੇ ਕਿ ਨਹੀਂ ਹਾਲੀ ਮਵੀ ਹੈਗਾ। ਫਿਰ ਤੇ ਅੱਧੀ ਪੱਗ ਸਿਰ ਤੇ ਅੱਧੀ ਗੱਲ ਵਿਚ ਪਈ ਹੁੰਦੀ ਹੈ। ਚੰਗੇ ਭਲੇ ਸਿਆਣੇ ਬੰਦਿਆਂ ਦਾ ਇਹ ਹਾਲ ਹੁੰਦਾ ਹੈ। ਤੇ ਸਾਧ ਸੰਗਤ ਉਹ ਸਮਾਂ ਠੀਕ ਹੈ, ਲੋਕ ਖੁਸ਼ ਹੁੰਦੇ ਹਨ, ਪਰ ਉਹ ਸਮਾਂ ਸਵਾਰਦਾ ਕੁਝ ਨਹੀਂ। ਫਿਰ ਇਹ ਸਮਾਂ ਤੇ ਜੀਵਨ ਸਵਾਰਦਾ ਤੇ ਪਾਗਾਂ ਵਾਲਿਆਂ ਨੂੰ ਸਤਸੰਗ ਮਿਲਦਾ।

ਬਚਪਨ ਦੀ ਉਮਰ ਮਨ ਵਿੱਚ ਵੈਰਾਗ ਆ ਗਿਆ, ਮਾਂ ਬਾਪ ਦੇ ਵਿਛੋੜੇ ਦਾ ਦੁੱਖ। ਤੇ ਜੈਦੇਵ ਗਲੀ ਗਲੀ ਘੁੰਮਦਾ, ਹੁਣ ਘਰ ਤੇ ਹੈ ਪਰ ਉਸ ਘਰ ਵਿੱਚ ਮਾਂ ਬਾਪ ਕੋਈ ਨਹੀਂ ਜਿਹੜਾ ਬਾਹਰ ਜਾਂਦੇ ਜੈਦੇਵ ਨੂੰ ਆਵਾਜ਼ ਮਾਰ ਕੇ ਕੋਲ ਬਿਠਾਵੇ। ਐਡਾ ਵੱਡਾ ਘਰ ਦੇ ਖਾਲੀ, ਕੌਣ ਪੁੱਛਦਾ ਕਿਸੇ ਨੂੰ? ਗਲੀ ਗਲੀ ਘੁੰਮਦਾ ਔਰ ਇਤਨਾ ਵੈਰਾਗੀ ਹੋ ਗਿਆ ਮਾਂ ਬਾਪ ਦੇ ਵੈਰਾਗ ਵਿੱਚ। ਭਗਤ ਜੈਦੇਵ ਗੀਤ ਗਾਉਣ ਲੱਗ ਪਿਆ, ਮਾਂ ਬਾਪ ਦੀ ਯਾਦ ਵਿੱਚ ਗੀਤ ਗਾਉਂਦਾ ਹੈ ਤੇ ਹੌਲੀ ਹੌਲੀ ਮਾਂ ਬਾਪ ਦੇ ਵੈਰਾਗ ਨੇ ਪ੍ਰਭੂ ਦਾ ਪਿਆਰ ਲੈ ਲਿਆ। ਮਾਂ ਬਾਪ ਦੇ ਵੈਰਾਗ ਤੋਂ ਉਸ ਵਾਹਿਗੁਰੂ ਦਾ ਵੈਰਾਗ ਮਨ ਵਿੱਚ ਜਾਗ ਪਿਆ ਤੇ ਹੁਣ ਜੈਦੇਵ ਮਾਂ ਬਾਪ ਦੇ ਗੀਤ ਜਿਹੜਾ ਗਾਇਆ ਕਰਦਾ ਸੀ ਹੁਣ ਪ੍ਰਭੂ ਦੇ ਭਜਨ ਗਾਉਣ ਲੱਗ ਪਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਆਪਣੇ ਆਪ ਦੀ ਸੁਧ ਨਹੀਂ, ਜੈਦੇਵ ਦਾ ਚਾਚਾ ਨਾਮ ਹੈ ਨਿਰੰਜਨ, ਨਾਮ ਬੜਾ ਸੋਹਣਾ ਹੈ ਨਿਰੰਜਨ, ਪਰ ਕੰਮ ਦੁਸ਼ਟਾਂ ਵਾਲੇ। ਨਿਰੰਜਨ ਦਾਸ ਨੇ ਨਕਲੀ ਕਾਗਜ਼ ਬਣਾਏ ਔਰ ਇਹ ਜਾਣ ਲਿਆ ਕਿ ਜੈਦੇਵ ਜਿਹੜਾ ਬੇਪਰਵਾਹ ਹੋ ਗਿਆ, ਇਹਦਾ ਕਾਰੋਬਾਰ ਮੈਂ ਸਾਂਭ ਲਵਾਂ। ਕਹਿਣ ਲੱਗਾ ਜੈਦੇਵ, ਤੇਰੇ ਪਿਤਾ ਨੇ ਮੇਰੇ ਕੋਲੋਂ ਕਰਜ਼ਾ ਲਿਆ ਸੀ, ਉਹ ਕਰਜ਼ਾ ਉਤਾਰ ਨਹੀਂ ਸਕਿਆ, ਉਹ ਮਰ ਗਿਆ। ਇਹਨਾਂ ਕਾਗਜ਼ਾਂ ਤੇ ਸਾਈਨ ਕਰ ਦੇ ਤਾਂ ਕਿ ਤੇਰੀ ਜ਼ਮੀਨ ਜਾਇਦਾਦ ਮੈਂ ਲੈ ਲਵਾਂ, ਕਿਉਂਕਿ ਕਰਜ਼ਾ ਤੂੰ ਵੀ ਨਹੀਂ ਲਾ ਸਕਦਾ। ਭਗਤ ਭੋਲੇ ਹੁੰਦੇ ਹਨ। ਭਗਤ ਜੀ ਕਹਿਣ ਲੱਗੇ, ਚਾਚਾ ਮੈਨੂੰ ਤੇ ਵੈਸੇ ਕਿਸੇ ਚੀਜ਼ ਦੇ ਨਾਲ ਪਿਆਰ ਨਹੀਂ। ਕਾਗਜ਼ਾਂ ਉੱਤੇ ਭਗਤ ਜੀ ਨੇ ਆਪਣੇ ਦਸਤਖਤ ਕਰ ਦਿੱਤੇ, ਇਧਰ ਨਾਂ ਲਿਖਿਆ ਤੇ ਗੁਰੂ ਸਾਹਿਬ ਜੀ ਬਾਣੀ ਵਿੱਚ ਉਪਦੇਸ਼ ਕਰਦੇ ਹਨ, ਪੂਰਾ ਨਿਆਉ ਕਰੇ ਕਰਤਾਰ। ਉਸ ਕਰਤਾਰ ਦਾ ਨਿਆਂ ਪੂਰਾ ਹੈ। ਇਧਰ ਭਗਤ ਦੇ ਨਾਲ ਧੋਖਾ ਕੀਤਾ, ਉਧਰ ਨਿਰੰਜਨ ਦਾਸ ਦੇ ਘਰ ਨੂੰ ਅੱਗ ਲੱਗ ਗਈ। ਇਹਦੀ ਲੜਕੀ ਦੌੜੀ ਆਈ, ਕਹਿਣ ਲੱਗੀ, ਪਿਤਾ ਜੀ ਘਰ ਨੂੰ ਅੱਗ ਲੱਗ ਗਈ। ਨਿਰੰਜਨ ਦਾਸ ਘਰ ਨੂੰ ਦੌੜਿਆ, ਘਰ ਨੂੰ ਅੱਗ ਲੱਗੀ ਦੇਖੀ, ਇੰਨਾ ਘਬਰਾ ਗਿਆ। ਉਹ ਜਿਹੜੀ ਨਕਲੀ ਵਸੀਅਤ ਸੀ ਉਹ ਵੀ ਬਲਦੇ ਹੋਏ ਘਰ ਵਿੱਚ ਡਿੱਗ ਕੇ ਸੜ ਗਈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਨਾ ਇਹ ਕਰ ਰਿਹਾ ਤੇ ਨਾ ਉਹ ਰਿਹਾ, ਪਰ ਭਗਤ ਜੈਦੇਵ ਪਿੱਛੇ ਪਿੱਛੇ ਉਹ ਵੀ ਆਏ। ਭਗਤਾਂ ਦੇ ਮਨ ਵਿੱਚ ਕਿਸੇ ਵਾਸਤੇ ਵੈਰ ਨਹੀਂ ਹੁੰਦਾ, ਉਹ ਵੀ ਪਿੱਛੇ ਪਿੱਛੇ ਆ ਗਏ ਸਨ। ਚਾਚੇ ਦਾ ਘਰ ਸੜਦਾ ਦੇਖਿਆ, ਭੋਲਾ ਭਗਤ ਦੌੜ ਕੇ ਘਰ ਦੇ ਅੰਦਰ ਦਾਖਲ ਹੋਏ ਕਿ ਘਰ ਦਾ ਕੋਈ ਸਮਾਨ ਤੇ ਕੱਢ ਕੇ ਲਿਆਵਾਂ, ਪਰ ਜਦ ਅੱਗ ਵਿੱਚ ਪੈਰ ਪਾਇਆ ਤੇ ਸਾਰੀ ਅੱਗ ਬੁਝ ਗਈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੁਰੂ ਕਾ ਬਚਨ, ਬਸੇ ਜੀ ਨਾਲੇ ਜਲ ਨਹੀਂ ਡੂਬੈ, ਤਸਕਰ ਨਹੀਂ ਲੇਵੈ ਪਾਏ ਨਾ ਸਾਕੇ ਜਾਲੇ। ਉਸ ਨਾਮ ਨੂੰ ਪਾਣੀ ਡਬੋ ਨਹੀਂ ਸਕਦਾ, ਅੱਗ ਸਾੜ ਨਹੀਂ ਸਕਦੀ, ਜਿਨ੍ਹਾਂ ਦੇ

ਦੇ ਵਿੱਚ ਨਾਮ ਵਸਦਾ ਹੈ ਉਹ ਵੀ ਕਦੀ ਸੜ ਨਹੀਂ ਸਕਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਪ੍ਰਤੱਖ ਨਜ਼ਾਰਾ ਦੇਖਿਆ ਪਿੰਡ ਦੇ ਲੋਕ, ਉਹ ਤੇ ਨਮਸਕਾਰ ਕਰਦੇ ਹੀ ਨੇ। ਇਹਦਾ ਚਾਚਾ ਨਿਰੰਜਣ ਦਾਸ ਵੀ ਹੱਥ ਜੋੜ ਕੇ ਭਗਤ ਜੀ ਦੇ ਪੈਰਾਂ ਤੇ ਮੱਥਾ ਟੇਕਦਾ ਹੈ ਤੇ ਕਹਿੰਦਾ, ਭਗਤ ਮੈਨੂੰ ਮਾਫ ਕਰ, ਹੁਣ ਬੇਟਾ ਨਹੀਂ ਕਿਹਾ, ਹੁਣ ਭਗਤ ਕਿਹਾ। ਕਹਿਣ ਲੱਗਾ, ਮੈਨੂੰ ਮਾਫ ਕਰ, ਮੈਂ ਕੋਈ ਕਰਜ਼ਾ ਤੇਰੇ ਪਿਤਾ ਕੋਲੋਂ ਨਹੀਂ ਲੈਣਾ, ਨਾ ਤੇਰੇ ਪਿਤਾ ਨੇ ਕੋਈ ਕਰਜ਼ਾ ਲਿਆ, ਝੂਠੇ ਕਾਗਜ਼ ਬਣਾਏ ਸਨ, ਉਸ ਪਰਮਾਤਮਾ ਨੇ ਮੈਨੂੰ ਸਜ਼ਾ ਦਿੱਤੀ, ਮੇਰਾ ਘਰ ਸੜ ਗਿਆ। ਤੇ ਭਗਤ ਜੀ ਕਹਿਣ ਲੱਗੇ, ਚਾਚਾ ਮੈਨੂੰ ਤੇ ਕਿਸੇ ਚੀਜ਼ ਨਾਲ ਮੋਹ ਕੋਈ ਨਹੀਂ, ਇਹ ਕਾਰੋਬਾਰ ਤੂੰ ਸਾਂਭ ਤੇ ਮੈਂ ਹੁਣ ਚੱਲੇ ਹਾਂ ਉਸ ਪਰਮਾਤਮਾ ਦੇ ਪਿਆਰ ਵਿੱਚ ਜਿੱਧਰ ਵੀ ਉਹ ਮੈਨੂੰ ਲੈ ਗਿਆ। ਕਹਿ ਕੇ ਘਰ ਪਰ ਛੱਡ ਕੇ

प्यास लगी पर लागे चागे कोई पिंड नहीं कोई पानी नहीं, गर्मी नाल बेसुरत होके धरती ते डिग पए। ते साहब जी बाणी विच बयान करदे ने, भगत जना की हर जीव राखै तुर तू रखदा आया राम। ਉਹ ਭਗਤਾਂ ਦੇ ਨਾਲ ਵਸਦਾ ਹੈ। ਭਗਤ ਡਿੱਗਾ ਤੇ ਕ੍ਰਿਸ਼ਨ ਜੀ ਮਹਾਰਾਜ ਇੱਕ ਗਵਾਲੇ ਦਾ ਰੂਪ ਧਾਰ ਕੇ ਤੇ ਕੋਲ ਆਏ। ਹੱਥ ਵਿੱਚ ਦੁੱਧ ਦਾ ਕੜਵਾ, ਭਗਤ ਦੇ ਮੂੰਹ ਵਿੱਚ ਦੁੱਧ ਪਾਇਆ, ਹੋਸ਼ ਆਈ ਤੇ ਭਗਤ ਜੀ ਹੈਰਾਨ ਹੋ ਕੇ ਪੁੱਛਦੇ ਨੇ, ਕਾਕਾ ਤੂੰ ਕੌਣ ਹੈ, ਕਿੱਥੋਂ ਆਇਆ, ਇਹ ਤੇ ਜੰਗਲ ਹੈ, ਨਾ ਇੱਥੇ ਕੋਈ ਬੰਦਾ ਨਾ ਬੰਦੇ ਦੀ ਜਾਤ ਨਾ ਕੋਈ ਘਰ। ਕ੍ਰਿਸ਼ਨ ਜੀ ਮਹਾਰਾਜ ਨੇ ਦੇਖਿਆ ਤੇ ਭਗਤ ਹੋਸ਼ ਵਿੱਚ ਆ ਚੁੱਕਾ, ਮੇਰਾ ਕਾਰਜ ਹੋ ਗਿਆ। ਕਹਿਣ ਲੱਗੇ, ਓ ਦੇਖ ਤੇਰੇ ਪਿਛਲੇ ਪਾਸੇ ਸਾਡਾ ਪਿੰਡ ਹੈ, ਉੱਥੇ ਮੇਰੀਆਂ ਗਾਵਾਂ ਚਰਦੀਆਂ ਨੇ। ਤੇ ਭਗਤ ਜੀ ਕਹਿੰਦੇ ਨੇ, ਹੁਣੇ ਹੀ ਮੈਂ ਇੱਧਰ ਆਇਆ ਸਾਂ, ਉਦੋਂ ਤੇ ਕੁਝ ਵੀ ਨਹੀਂ ਸੀ, ਅੱਛਾ ਦੇਖਦਾ ਮੂੰਹ ਦੂਸਰੇ ਪਾਸੇ ਕੀਤਾ, ਕਿੱਥੇ ਤੇਰਾ ਘਰ, ਕਿੱਥੇ ਤੇਰੀਆਂ ਗਾਵਾਂ, ਹੁਣ ਉਧਰ ਕੁਝ ਵੀ ਨਹੀਂ ਸੀ। ਭਗਤ ਜੀ ਕਹਿਣ ਲੱਗੇ, ਕਾਕਾ ਉਧਰ ਤੇ ਕੁਝ ਵੀ ਨਹੀਂ, ਪਰ ਆਵਾਜ਼ ਕੋਈ ਨਾ ਆਈ। ਮੁੜ ਕੇ ਦੇਖਿਆ ਤੇ ਉਹ ਲੜਕਾ ਜਿਹੜਾ ਦੁੱਧ ਦਾ ਗੜਵਾ ਲੈ ਕੇ ਖੜਾ ਸੀ, ਉਹ ਉਥੋਂ ਅਲੋਪ ਹੋ ਚੁੱਕਾ ਹੈ। ਹੁਣ ਮਨ ਵੈਰਾਗ ਨਾਲ ਭਰ ਆਇਆ ਤੇ ਭਰੋਸਾ ਹੋਰ ਵੱਜ ਗਿਆ ਕਿ ਮਨਾ ਜਿਹਦੀ ਯਾਦ ਵਿੱਚ ਮੈਂ ਤੁਰੇ ਹਾਂ, ਉਹ ਮੇਰੇ ਤੋਂ ਦੂਰ ਕੋਈ ਨਹੀਂ। ਆਖੋ ਸਤਨਾਮ ਸਿੰਘ ਵਾਹਿਗੁਰੂ।

ਹਾਲੀ ਜਿੰਨੀ ਸੰਗਤ ਬੈਠੀ ਇੰਨੀ ਆਵਾਜ਼ ਨਹੀਂ, ਸਾਰੇ ਕਿਰਪਾ ਕਰੋ, ਕਿਉਂਕਿ ਜਪਣ ਦੇ ਨਾਲ ਹੀ ਮਨ ਆਤਮਾ ਪਵਿੱਤਰ ਹੁੰਦਾ ਹੈ। ਅੱਜ ਕੱਲ ਵੈਸੇ ਵੀ ਰਿਵਾਜ ਹੈ, ਸਾਰੀ ਉਮਰ ਬੰਦਾ ਗੁਰਦੁਆਰੇ ਦਾ ਮੂੰਹ ਨਹੀਂ ਦੇਖਦਾ, ਤੇ ਜਦੋਂ ਮਰਦਾ ਤੇ ਕਾਰਡ ਤੇ ਲਿਖਿਆ ਹੁੰਦਾ ਸੱਚਖੰਡ ਵਾਸੀ ਜਾਂ ਲਿਖਿਆ ਹੋਗਾ ਸਵਰਗ ਵਾਸੀ, ਸਾਰੀ ਉਮਰ ਤੇ ਕਦੀ ਗੁਰਦੁਆਰੇ ਵੱਲ ਮੂੰਹ ਨਹੀਂ ਕੀਤਾ, ਤੇ ਮਰਨ ਲੱਗਿਆ ਸੱਚਖੰਡ ਦਾ ਵਾਸੀ ਕਿਸ ਤਰ੍ਹਾਂ ਹੋ ਜਾਏਗਾ? ਜੋ ਦੁਨੀਆਂ ਭਰ ਦੀਆਂ ਬੁਰਾਈਆਂ ਬੰਦਾ ਕਰਦਾ ਹੈ ਤੇ ਮਰਨ ਲੱਗਿਆ ਸ਼ਰਧਾਂਜਲੀਆਂ ਭੇਟ ਕੀਤੀਆਂ ਜਾਂਦੀਆਂ, ਤੇ ਕੁਝ ਸਾਡੇ ਅਰਦਾਸ ਕਰਨ ਵਾਲੇ ਪਿਆਰੇ ਵੀ ਨਹੀਂ ਸੋਚਦੇ। ਆਮ ਅਰਦਾਸ ਹੁੰਦੀ ਹੈ ਸਵਰਗਵਾਸੀ ਫਲਾਣਾ ਸਿੰਘ ਜਾਂ ਸਵਰਗਵਾਸੀ ਫਲਾਣਾ, ਆਪਦੇ ਚਰਨਾਂ ਵਿੱਚ ਹਾਜ਼ਰ ਹੈ, ਚਰਨਾਂ ਵਿੱਚ ਨਿਵਾਸ ਦੇਣਾ। ਜੇ ਸਵਰਗਵਾਸੀ ਹੋ ਹੀ ਗਿਆ ਫਿਰ ਅਰਦਾਸ ਦੀ ਕੀ ਲੋੜ ਹੈ? ਕਾਰਡਾਂ ਤੇ ਵੀ ਇਹੀ ਲਿਖਦੇ ਆ ਨਾ, ਜਾਂ ਸਵਰਗਵਾਸੀ ਜਾਂ ਸੱਚਖੰਡ ਵਾਸੀ। ਜੇ ਸਾਨੂੰ ਭਰੋਸਾ ਹੈ ਕੋਈ ਸੱਚਖੰਡ ਦਾ ਵਾਸੀ ਹੋ ਹੀ ਗਿਆ ਫਿਰ ਅਰਦਾਸਾਂ ਦੀ ਕੀ ਲੋੜ ਹੈ? ਸਾਰੀ ਉਮਰ ਬੰਦਾ ਸ਼ਰਾਬੀ ਕਬਾਬੀ ਰਹਿੰਦਾ ਤੇ ਜਦ ਉਹਦਾ ਭੋਗ ਪੈਂਦਾ ਤੇ ਫਿਰ ਕਹਿੰਦੇ ਨੇ ਜੀ ਸ਼ਬਦ ਪੜੋ, ਗੁਰਮੁਖ ਜਨਮ ਸਵਾਰ ਦਰਗੇ ਚੱਲਿਆ। ਸਵਰਗ ਵਿੱਚ ਸੱਚਖੰਡ ਵਿੱਚ ਇਸ ਤਰ੍ਹਾਂ ਤੇ ਬੰਦਾ ਨਹੀਂ ਜਾਂਦਾ। ਦੁਨੀਆਂ ਭਰ ਦੀਆਂ ਬੁਰਾਈਆਂ ਕਰਦਾ, ਸ਼ਰਾਬੀ ਕਬਾਬੀ ਬੰਦਾ ਹੁੰਦਾ, ਪਤਾ ਵੀ ਬੜਾ ਭੈੜਾ, ਪਰ ਫਿਰ ਵੀ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਲੋਕ ਕਹਿੰਦੇ ਨੇ ਜੀ ਬੜਾ ਗੁਰਮੁਖ ਪਰਿਵਾਰ ਹੈ, ਸਿਰਫ ਘਰ ਵਾਲਿਆਂ ਨੂੰ ਖੁਸ਼ ਕਰਨ ਵਾਸਤੇ। ਪਰ ਸਾਧ ਸੰਗਤ, ਜੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਵੀ ਝੂਠ ਬੋਲਾਂਗੇ ਫਿਰ ਕਿਹੜੇ ਯੁੱਗ ਭਲਾ ਹੋਵੇਗਾ? ਉੱਥੇ ਸੱਚੋ ਹੀ ਸੱਚ ਨਿਬੜੇ, ਚੁਣ ਵੱਖ ਕੱਢੇ ਜਜਮਾਲਿਆ, ਇੱਥੇ ਮੂੰਹ ਮਲਾਜੀ ਦੀਆਂ ਗੱਲਾਂ ਨਹੀਂ, ਇੱਥੇ ਤੇ ਸੱਚ ਤੇ ਨਬੇੜੇ ਹਨ। ਸਾਹਿਬ ਜੀ ਕਹਿੰਦੇ ਹਨ, ਆਸਾ ਦੀ ਵਾਰ ਦੀ ਪੌੜੀ ਆਪਾਂ ਪੜ੍ਹਦੇ ਹਾਂ, ਔਰ ਇਹਨਾਂ ਪੌੜੀਆਂ ਨੂੰ ਬੜੇ ਧਿਆਨ ਨਾਲ ਸਰਵਣ ਕਰਿਆ ਕਰੋ। ਵੱਡਾ ਹੋਵਾ ਦੁਨੀਦਾਰ, ਗੱਲ ਸੰਗਲ ਘੱਤ ਚਲਾਇਆ। ਕੋਈ ਮਰ ਗਿਆ ਤੇ ਬੜੇ ਬੈਂਡ ਵਾਜੇ ਵੱਜਦੇ ਸਨ, ਅੱਜ ਕੱਲ ਵੀ ਹੁੰਦਾ ਨਾ, ਕੋਈ ਲੀਡਰ ਮਰ ਜਾਏ ਤੇ ਤੋਪਾਂ ਦੀ ਸਲਾਮੀ ਦਿੱਤੀ ਜਾਂਦੀ, ਬੰਦੂਕਾਂ ਦੀ ਸਲਾਮੀ ਦਿੱਤੀ ਜਾਂਦੀ ਤੇ ਬੜੇ ਬੜੇ ਪ੍ਰੋਗਰਾਮ ਕੀਤੇ ਜਾਂਦੇ। ਇਸੇ ਤਰ੍ਹਾਂ ਕੋਈ ਵੱਡਾ ਬੰਦਾ ਮਰਿਆ ਤੇ ਬੜਾ ਢੋਲ ਢਮੱਕਾ ਵੱਜਦਾ ਸੀ ਤੇ ਮਰਦਾਨਾ ਕਹਿਣ ਲੱਗਾ ਮਹਾਰਾਜ ਬੜੇ ਢੋਲ ਪਏ ਵੱਜਦੇ ਨੇ, ਤੇ ਸਾਹਿਬ ਜੀ ਹੱਸ ਕੇ ਕਹਿਣ ਲੱਗਿਆ ਮਰਦਾਨਿਆਂ, ਸਾਹਿਬ ਜੀ ਹੱਸ ਕੇ ਕਹਿੰਦੇ ਨੇ ਮਰਦਾਨਿਆਂ ਇਹ ਢੋਲ ਇੱਥੇ ਵਾਸਤੇ ਹੀ ਨੇ, ਅੱਗੇ ਵਾਸਤੇ ਨਹੀਂ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਇੱਥੇ ਹੀ ਢੋਲ ਪਏ ਵੱਜਦੇ ਨੇ, ਅੱਗੇ ਤੇ ਮੂੰਹ ਕਾਲਾ ਹੋਣਾ। ਉੱਥੇ ਫਿਰ ਇਹ ਪੌੜੀ ਉਚਾਰੀ, ਸਤਿਗੁਰ ਅੱਗੇ ਮਰਦਾਨਿਆਂ ਸੁਣ, ਵੱਡਾ ਹੋਆ ਦੁਨੀਦਾਰ, ਗੱਲ ਸੰਗਲ ਘੱਤ ਚਲਾਇਆ, ਅੱਗੇ ਕਰਨੀ ਕੀਰਤ ਵਾਚੀਏ, ਬੈ ਲੇਖਾ ਕਰ ਸਮਝਾਇਆ, ਥਾਂ ਨਾ ਹੋਵੇ ਬਹੁਤੀ, ਹੁਣ ਸੁਣੀਏ ਕਿਆ ਰੁਆਇਆ, ਮਨ ਅੰਧੇ ਜਨਮ ਗਵਾਇਆ। ਉਹ ਇਹ ਲੋਕ ਤੇ ਢੋਲ ਵਜਾ ਰਹੇ ਨੇ ਕਿ ਵੱਡਾ ਬੰਦਾ ਮਰਿਆ, ਬੜਾ ਪੈਸੇ ਵਾਲਾ ਸੀ, ਬੜੀ ਤਾਕਤ ਰੱਖਦਾ ਸੀ, ਪਰ ਮਰਦਾਨੇ ਇਹ ਕੀ ਜਾਣਨ ਕਿ ਜਮਾਨੇ ਤੇ ਗੱਲ ਵਿੱਚ ਸੰਗਲ ਪਾਏ ਹੈ, ਉਹ ਤੇ ਘੜੀਸ ਕੇ ਲਈ ਜਾਂਦੇ ਨੇ ਤੇ ਇਹ ਕਹਿੰਦੇ ਨੇ ਮੁਕਤ ਹੋ ਗਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ।

ਦੀ ਇੱਕ ਬੜੀ ਕੰਮ ਦੀ ਗੱਲ ਕਰਦੀ। ਕਹਿੰਦੇ ਨੇ ਜਿਸੇ ਕਿਸੇ ਦੀ ਠੱਗੀ ਨੂੰ ਜਾਣਨਾ ਚਾਹੋ ਭਈ ਕਿਸ ਤਰ੍ਹਾਂ ਕਰਤੱਵ ਕਰਦਾ ਤੇ ਉਹਦੇ ਮਿੱਤਰ ਬਣ ਜਾ, ਉਹਦੇ ਨਜ਼ਦੀਕ ਚਲੇ ਜਾ, ਪਰ ਉਹਦੇ ਸਾਰੇ ਰਾਜ ਖੁੱਲ ਜਾਂਦੇ ਹਨ ਉਸ ਮਿੱਤਰ। ਕਬੀਰ ਕਹਿੰਦਾ ਮੈਂ ਵੀ ਹੁਣ ਉਸਦਾ ਰਾਜਦਾਰ ਬਣ ਗਿਆ, ਕਿਉਂਕਿ ਮੈਂ ਬਹੁਤ ਉਹਦੇ ਨਜ਼ਦੀਕ ਚਲਾ ਗਿਆ ਉਸ ਮਾਲਕ ਦੇ, ਤੇ ਲੋਕ ਤਾਂ ਠੱਗੀ ਵਿੱਚ ਆ ਜਾਂਦੇ ਨੇ, ਮੈਂ ਨਹੀਂ ਆਉਂਦਾ ਹੁਣ ਉਹਦੀ ਠੱਗੀ। ਇੱਕ ਵਾਰੀ ਪਿਆਰ ਨਾਲ ਬੋਲੀਏ, ਮੈਂ ਨਹੀਂ ਉਹਦੀਆਂ, ਉਹ ਜੋ ਠੱਗੀ ਦੀਆਂ ਗੱਲਾਂ ਕਰਦੇ ਮੈਂ ਨਹੀਂ ਆਉਂਦਾ, ਤੇ ਲੋਕ ਆਉਂਦੇ ਨੇ ਹੈਨ ਐਸੇ ਵੀ ਭਾਈ ਭਿਖਾਰੀ ਦਰੀਆਂ ਸੀ ਰਹੇ, ਕੋਈ ਆਉਂਦਾ ਤੇ ਆ ਕੇ ਆਖਦਾ ਚਲੋ ਬਾਹਰ ਬਰਾਤ ਖੜੀ ਹੈ, ਇਹ ਤਾਂ ਕੰਮ ਬਾਅਦ ਵਿੱਚ ਵੀ ਹੋ ਸਕਦਾ। ਕਹਿੰਦਾ ਨਹੀਂ, ਇਹਦੀ ਬੜੀ ਲੋੜ ਪੈਣੀ ਹੈ, ਅੱਜ ਜਿਹੜਾ ਘੋੜੀ ਤੇ ਚੜਿਆ ਕੱਲ ਉਸਨੇ ਮਰ ਜਾਣਾ। ਤੇ ਤੁਹਾਨੂੰ ਪਤਾ ਇਸ ਗੱਲ ਦਾ? ਹਾਂ ਪਤਾ ਹੈ, ਫਿਰ ਵੀ ਇਹ ਸਾਰੇ ਕਾਰਜ ਕਰੀ ਜਾਂਦੇ ਹੋ। ਕਹਿਣ ਲੱਗਾ ਮੈਂ ਕਿੱਥੇ ਕਰਦਾ, ਉਹ ਆਪ ਮਾਲਕ ਕਰਦੇ, ਮੇਰੀ ਕੀ ਹਸਤੀ ਹੈ, ਠੱਗੀ ਵਿੱਚੋਂ ਨਿਕਲ ਗਈ। ਤੇ ਕਬੀਰ ਜੀ ਆਖਰੀ ਤੁਕਾਂ ਵਿੱਚ ਪ੍ਰਮਾਨ ਕਰਦੇ ਨੇ।

ਵਾਰ ਗੁਰੂ ਦੇ ਚਰਨਾਂ ਨਾਲ ਆਪਣਾ ਮਨ ਜੋੜੋ। ਇਹ ਮਨ ਬਿਰਤੀਆਂ ਜਦ ਤੱਕ ਇਕਾਗਰ ਨਹੀਂ ਹੁੰਦੀਆਂ ਅਸੀਂ ਗੁਰੂ ਤੋਂ ਦੂਰ ਰਹਿੰਦੇ ਹਾਂ। ਕਿਸੇ ਕੇਂਦਰ ਤੋਂ ਦੂਰ ਰਹਿਣਾ ਹੀ ਮਨ ਦੀ ਪਰੇਸ਼ਾਨੀ ਹੈ ਤੇ ਕਿਸੇ ਦਾ ਮਿਲਾਪ ਹੋ ਜਾਣਾ ਮਨ ਦੀ ਪ੍ਰਸੰਨਤਾ ਹੈ। ਇੱਕ ਵਾਰ ਰਸਨਾ ਪਵਿੱਤਰ ਕਰੋ ਤੇ ਆਖੋ ਸਤਨਾਮ ਸ੍ਰੀ ਵਾਹਿਗੁਰੂ।

ਅੱਗੇ ਤਾਂ ਬੜੀ ਚਾਅ ਨਾਲ ਖੇਲਦਾ ਸੀ, ਤੇ ਕਈ ਵਾਰ ਖੇਲਦਿਆਂ ਖੇਲਦਿਆਂ ਕੋਵੇਲਾ ਹੋ ਜਾਂਦਾ ਸੀ। ਪਰ ਅੱਜ ਤਾਂ ਸੂਰਜ ਵੀ ਨਹੀਂ ਡੁੱਬਿਆ, ਘਰ ਆ ਗਿਆ, ਚੁੱਪ ਹੈ। ਮਾਂ ਨੇ ਪੁੱਛਿਆ, ਬੇਟਾ ਅੱਗੇ ਜਦੋਂ ਤੂੰ ਖੇਲ ਕੇ ਆਉਣਾ ਤੈਨੂੰ ਭੁੱਖ ਲੱਗਦੀ ਹੈ, ਤੂੰ ਰੋਟੀ ਮੰਗਣਾ ਜਾਂ ਇਹ ਗੱਲ ਕਹਿਣਾ ਕਿ ਮੈਨੂੰ ਪਿਆਸ ਲੱਗੀ ਹੈ ਪਾਣੀ ਪੀਣਾ? ਅੱਜ ਤੈਨੂੰ ਭੁੱਖ ਨਹੀਂ ਲੱਗੀ, ਤੈਨੂੰ ਪਿਆਸ ਨਹੀਂ ਲੱਗੀ, ਪਰ ਇਹ ਅਜੇ ਵੀ ਚੁੱਪ ਹੈ। ਮਾਂ ਹੋਰ ਬੜੀ ਪਰੇਸ਼ਾਨ ਹੈ, ਪਿਆਰ ਕੀਤਾ, ਝੋਲੀ ਵਿੱਚ ਲਿਆ, ਪੁੱਛਿਆ ਅੱਜ ਪਰੇਸ਼ਾਨ ਕਿਉਂ ਹੈ? ਕਿਉਂਕਿ ਇੱਕੋ ਹੀ ਇੱਕ ਤਾਂ ਪੁੱਤਰ ਸੀ, ਤੇ ਜੇ ਮਾਂ ਪੁੱਛਦੀ ਕਿ ਅੱਜ ਤੂੰ ਜਲਦੀ ਕਿਉਂ ਘਰ ਆ ਗਿਆ, ਕਹਿਣ ਲੱਗਾ ਮਾਂ ਕੋਈ ਕਹਿ ਰਿਹਾ ਸੀ ਅੱਜ ਪ੍ਰੇਮ ਸਹਿਤ ਗੱਲ ਲਾਵੇ। ਕੌਣ ਹੈ ਉਹ ਗਲੇ ਲਾਉਣ ਵਾਲਾ? ਮੈਂ ਸੋਚ ਰਿਹਾ ਸੀ ਕਿ ਪਿਤਾ ਦਾ ਸਾਇਆ ਤੇ ਬਚਪਨ ਤੋਂ ਹੀ ਉੱਠ ਗਿਆ ਸਿਰ ਤੋਂ, ਹੁਣ ਕੌਣ ਗਲੇ ਲਾਏਗਾ? ਜਿਨ੍ਹਾਂ ਬੱਚਿਆਂ ਦੇ ਪਿਤਾ ਘਰ ਵਿੱਚ ਹੁੰਦੇ ਨੇ ਉਹ ਖੇਲਣ ਤੋਂ ਬਾਅਦ ਆਪਣੇ ਪਿਤਾ ਦੇ ਗਲੇ ਜਾ ਕੇ ਲੱਗਦੇ ਨੇ।

ਮਾਂ ਨੇ ਸੋਚਿਆ ਕਿ ਇਹ ਗੱਲ ਇਸ ਬੱਚੇ ਦੇ ਦਿਲ ਚ ਬੈਠ ਗਈ ਏ ਕਿ ਕੌਣ ਗਲੇ ਲਾਵੇ। ਇੰਨੇ ਚਿਰ ਨੂੰ ਇੱਕ ਸੁਨੇਹਾ ਮਿਲਿਆ ਬਾਹਰੋਂ ਆਵਾਜ਼ ਆਈ, ਮਾਂ ਦਰਵਾਜ਼ਾ ਖੋਲ। ਬੜਾ ਪਿਆਰਾ ਸ਼ਬਦ ਹੈ ਮਾਂ। ਮਾਂ ਨੇ ਉੱਠ ਕੇ ਦਰਵਾਜ਼ਾ ਖੋਲਿਆ, ਸਦਕੇ ਆ ਮੈਂ ਤੇਰੇ ਰਾਹ ਤੋਂ, ਸਦਕੇ ਆ ਮੈਂ ਤੇਰੇ ਕਦਮਾਂ ਤੋਂ, ਅੱਜ ਮੇਰੇ ਘਰ ਮੇਰੀ ਗਰੀਬਣੀ ਦੇ ਘਰ ਕਿਵੇਂ ਆਣਾ ਹੋ ਗਿਆ। ਕਹਿਣ ਲੱਗਾ ਮਾਂ ਤੈਨੂੰ ਖੁਸ਼ੀ ਹੋਏਗੀ, ਕੱਲ ਸੰਗਤਾਂ ਜਾ ਰਹੀਆਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ, ਸ੍ਰੀ ਅਨੰਦਪੁਰ ਸਾਹਿਬ ਜਾਣਾ ਹੈ, ਇੱਥੋਂ ਬਹੁਤ ਸਾਰੀਆਂ ਸੰਗਤਾਂ ਜਾ ਰਹੀਆਂ ਨੇ। ਮਾਂ ਜੇ ਤੂੰ ਜਾਣਾ ਹੋਵੇ ਤਾਂ ਤਿਆਰੀ ਕਰ ਲੈ। ਮਾਂ ਕਹਿਣ ਲੱਗੀ ਬੇਟਾ ਮੈਂ ਚਲੀ ਤਾਂ ਜਾਵਾਂ ਪਰ ਮੇਰੇ ਕੋਲ ਤਾਂ ਭੇਟਾ ਹੀ ਕੋਈ ਨਹੀਂ ਰੱਖਣ ਵਾਸਤੇ, ਜਿਹੜੀ ਗੁਰੂ ਦੇ ਚਰਨਾਂ ਵਿੱਚ ਜਾ ਕੇ ਰੱਖਣੀ। ਲੋਕ ਤਾਂ ਭੇਟਾ ਲੈ ਕੇ ਜਾਣਗੇ, ਲੋਕਾਂ ਨੇ ਤਾਂ ਸੁਖਣਾ ਸੁਖੀ ਹੋਈਆਂ ਨੇ, ਉਹਨਾਂ ਨੇ ਤਾਂ ਸਾਲ ਦਾ ਦਸਵੰਦ ਇਕੱਠਾ ਕੀਤਾ ਹੋਇਆ, ਪਰ ਮੇਰੇ ਘਰ ਤਾਂ ਇੱਕ ਦਿਨ ਰੋਟੀ ਪੱਕਦੀ ਏ, ਦੂਜੇ ਦਿਨ ਨਹੀਂ ਪੱਕਦੀ। ਬੱਚਾ ਝੋਲੀ ਚੋਂ ਉੱਠਿਆ ਤੇ ਕਹਿਣ ਲੱਗਾ ਮਾਂ ਮੈਨੂੰ ਹੁਣ ਚੇਤੇ ਆ ਗਿਆ, ਜਦੋਂ ਮੈਂ ਖੇਡ ਰਿਹਾ ਸੀ ਉਦੋਂ ਮੇਰੇ ਕੰਨ ਚ ਇੱਕ ਆਵਾਜ਼ ਪਈ ਸੀ, ਕੋਈ ਕਹਿ ਰਿਹਾ ਸੀ ਕਿ ਜਿਹੜਾ ਪ੍ਰੇਮ ਸਹਿਤ ਗੱਲ ਲਾਵੇ ਉਹ ਆਨੰਦਪੁਰ ਰਹਿੰਦਾ, ਤੇ ਮੈਂ ਇਹ ਵੀ ਸੁਣਿਆ ਕਿ ਜਿਸ ਨੂੰ ਪਿਤਾ ਦਾ ਪਿਆਰ ਨਾ ਮਿਲੇ ਉਹ ਉਹਦਾ ਪਿਆਰ ਲੈ ਲਵੇ। ਮਾਂ ਮੈਂ ਉਹਦੇ ਗਲੇ ਲੱਗਣਾ, ਮਾਂ ਦੇ ਅੱਖਾਂ ਵਿੱਚ ਹੰਝੂ ਕਿਰ ਆਏ। ਮਾਂ ਕਹਿਣ ਲੱਗੀ ਪੁੱਤਰ ਮੈਂ ਬਿਰਧ ਹਾਂ, ਮੈਂ ਜਾ ਨਹੀਂ ਸਕਦੀ, ਤੇ ਜੇ ਤੈਨੂੰ ਮੈਂ ਭੇਜਾਂ ਤੇ ਕਿਸ ਦੇ ਸਹਾਰੇ ਤੇ ਭੇਜਾਂ। ਬੱਚਾ ਕਹਿਣ ਲੱਗਾ ਮਾਂ ਮੇਰੇ ਨਾਲ ਦੇ ਵੀ ਸਾਥੀ ਜਾ ਰਹੇ ਨੇ, ਤੇ ਮਾਂ ਕਹਿਣ ਲੱਗੀ ਕਿਸੇ ਦਾ ਪਿਤਾ ਹੋਏਗਾ ਨਾਲ, ਕਿਸੇ ਦੀ ਮਾਂ ਹੋਏਗੀ, ਤੂੰ ਤਾਂ ਇਕੱਲਾ ਹੋਏਗਾ, ਤੈਨੂੰ ਕੌਣ ਸੰਭਾਲੇਗਾ। ਜੇ ਤੈਨੂੰ ਰਸਤੇ ਵਿੱਚ ਨੀਂਦ ਆ ਗਈ ਤੇ ਤੈਨੂੰ ਕੌਣ ਉਠਾਏਗਾ, ਕਿਉਂਕਿ ਤੇਰਾ ਤਾਂ ਕੋਈ ਹੋਣਾ ਨਹੀਂ। ਆਖਰ ਬੱਚਾ ਕਹਿਣ ਲੱਗਾ ਮੈਂ ਤੇ ਜਾਵਾਂ, ਮੈਂ ਤੇ ਜਾਣਾ, ਸਿਰਫ ਮੈਂ ਉਹਦੇ ਗਲੇ ਨਾਲ ਲੱਗ ਕੇ ਦੇਖਣਾ ਹੈ। ਇਹੋ ਹੀ ਮੇਰੇ ਕੰਨਾਂ ਵਿੱਚ ਆਵਾਜ਼ ਗੂੰਜ ਰਹੀ ਹੈ, ਪ੍ਰੇਮ ਸਹਿਤ ਗੱਲ ਲਾਵੇ। ਰਾਤ ਪੈ ਗਈ, ਰਾਤ ਦੇ 12 ਵਜੇ ਤੇ ਅੱਖ ਖੁੱਲ ਗਈ, ਉੱਠ ਕੇ ਬਹਿ ਗਿਆ, ਕਹਿਣ ਲੱਗਾ ਮਾਂ ਉਹ ਜਾਂਦਿਆਂ ਹੀ ਗੱਲ ਨਾਲ ਲਾ ਲਵੇਗਾ, ਉਹਨੂੰ ਕੀ ਪਤਾ ਲੱਗੇਗਾ ਮੈਂ ਕੌਣ ਹਾਂ। ਤੇ ਮਾਂ ਕਹਿਣ ਲੱਗੀ ਬੇਟਾ

ਦਰਵਾਜ਼ੇ ਦੇ ਵਿਚਕਾਰ ਜਦੋਂ ਮੁਸਲਮਾਨ ਇੰਡੀਆ ਤੇ ਹਮਲਾ ਕਰਿਆ ਕਰਦੇ ਸਨ ਤੇ ਜਿਹੜੇ ਗਰੀਬ ਲੋਕ ਸਨ ਉਹਨਾਂ ਨੇ ਪੈਸੇ ਰੱਖਣ ਦੀ ਥਾਂ ਦਰਵਾਜ਼ੇ ਦੇ ਵਿਚਕਾਰ ਉਸ ਥਾਂ ਨੂੰ ਪੁੱਟ ਕੇ ਤੇ ਜੋ ਕੁਝ ਵੀ ਹੋਣਾ ਥੋੜਾ ਬਹੁਤ ਉਹ ਇੱਕ ਮਿੱਟੀ ਦੇ ਕੁੱਜੇ ਵਿੱਚ ਰੱਖ ਕੇ ਉੱਤੇ ਢੱਕਣ ਦੇ ਕੇ ਤੇ ਫਿਰ ਉਸ ਧਰਤੀ ਨੂੰ ਬੰਦ ਕਰ ਦੇਣਾ ਤਾਂ ਕਿ ਕਿਸੇ ਨੂੰ ਪਤਾ ਨਾ ਲੱਗੇ। ਤੇ ਮਾਂ ਕਹਿਣ ਲੱਗੀ, ਬੇਟਾ ਜਦੋਂ ਤੇਰਾ ਪਿਤਾ ਗੁਜ਼ਰਿਆ ਸੀ ਉਦੋਂ ਤੇਰਾ ਪਿਤਾ ਇੱਕ ਟਕਾ ਇਸ ਕੁੱਜੇ ਵਿੱਚ ਰੱਖ ਕੇ ਗਿਆ ਸੀ ਤੇ ਮੈਨੂੰ ਕਹਿ ਕੇ ਗਿਆ ਸੀ ਕਿ ਜਦੋਂ ਕੋਈ ਤੇਰੇ ਤੇ ਮੁਸ਼ਕਲ ਬਣ ਆਵੇ ਇਹ ਟਕਾ ਕੱਢ ਕੇ ਤੇ ਵਰਤ ਲਵੇ। ਮੇਰੀ ਸਾਰੀ ਜ਼ਿੰਦਗੀ ਦੀ ਪੂੰਜੀ ਇਹੋ ਹੀ ਹੈ ਤੇ ਅਹਲਾ ਟਕਾ ਲੈ ਜਾ ਕਿਉਂਕਿ ਖਾਲੀ ਹੱਥ ਨਹੀਂ ਜਾਣਾ। ਤੇ ਜਦੋਂ ਤੂੰ ਅਨੰਦਪੁਰ ਸਾਹਿਬ ਜਾਏਗਾ ਨਾ ਇਹ ਸਾਰੀਆਂ ਸੰਗਤਾਂ ਜਦੋਂ ਭੇਟਾ ਰੱਖ ਲੈਣਗੀਆਂ ਤੂੰ ਸਭ ਤੋਂ ਬਾਅਦ ਵਿੱਚ ਭੇਟਾ ਰੱਖੀ ਕਿਉਂਕਿ ਥੋੜੀ ਜੂ ਹੋਈ। ਤੇ ਕਹਿ ਦੇਵੀ ਸੱਚੇ ਪਾਤਸ਼ਾਹ ਮੇਰੀ ਮਾਂ ਕੋਲ ਇਹੋ ਹੀ ਕੁਝ ਸੀ ਤੇਰਿਆਂ ਚਰਨਾਂ ਵਿੱਚ ਅਰਪਣ ਕਰ ਦਿੱਤਾ ਹੈ। ਆਖਰ ਸਾਧ ਸੰਗਤ ਦੂਜੇ ਦਿਨ ਜਥੇਦਾਰ ਨੇ ਹੁਕਮ ਦੇ ਦਿੱਤਾ ਤਿਆਰੀ ਦਾ, ਸੰਗਤਾਂ ਤਿਆਰ ਹੋ ਗਈਆਂ। ਮਾਂ ਨੇ ਵੀ ਜੋ ਪੁਰਾਣੇ ਕੱਪੜੇ ਸਨ ਨਵੇਂ ਕੱਪੜੇ ਵੀ ਨਾ ਮਾਂ ਕੋਲ ਜੁੜੇ, ਪੁਰਾਣੇ ਹੀ ਕੱਪੜੇ ਪਾ ਕੇ ਜਦੋਂ ਟੋਰਨ ਲੱਗੀ ਤੇ ਬੱਚੇ ਨੇ ਆਖਿਆ ਮਾਂ ਸਾਰਿਆਂ ਨੇ ਤੇ ਨਵੇਂ ਕੱਪੜੇ ਪਾਏ ਹੋਏ ਨੇ, ਮੈਂ ਪੁਰਾਣੇ ਕੱਪੜੇ ਪਾਏ ਨੇ, ਕਿਤੇ ਐਸਾ ਤਾਂ ਨਹੀਂ ਕਿ ਮੇਰੇ ਪੁਰਾਣੇ ਕੱਪੜੇ ਵੇਖ ਕੇ ਮੈਨੂੰ ਗੱਲ ਨਾਲ ਨਾ ਲਾਵੇ। ਤੇ ਮਾਂ ਕਹਿਣ ਲੱਗੀ ਉਹ ਪੁਰਾਣੇ ਕੱਪੜੇ ਵਾਲਿਆਂ ਨੂੰ ਢੂੰਡ ਕੇ ਗੱਲ ਨਾਲ ਲਾਉਂਦਾ ਹੈ। ਆਖੋ ਪਿਆਰ ਨਾਲ ਸਤਨਾਮ ਸ੍ਰੀ ਵਾਹਿ। ਸੰਗਤਾਂ ਟੁਰ ਪਈਆਂ ਤੇ ਕੀ ਪੜ੍ਹ ਰਹੇ ਨੇ

ਪੜਦੇ ਜਾ ਰਹੇ ਨੇ। ਪੈਦਲ ਚੱਲਣ ਦਾ ਰਸਤਾ ਸੀ, ਦੋਵਾਂ ਪਾਸੇ ਪਹਾੜੀਆਂ ਨੇ, ਦਰਖਤਾਂ ਦੇ ਵਿੱਚੋਂ ਸ਼ਾਂ ਸ਼ਾਂ ਦੀ ਆਵਾਜ਼ ਆ ਰਹੀ ਸੀ। ਸ਼ਾਮਾਂ ਪੈ ਗਈਆਂ ਸਨ। ਜਥੇਦਾਰ ਨੇ ਹੁਕਮ ਦੇ ਦਿੱਤਾ ਕਿ ਰਾਤ ਇੱਥੇ ਹੀ ਕੱਟ ਲਈਏ। ਇੱਕ ਪਾਸੇ ਪਾਣੀ ਦਾ ਚਸ਼ਮਾ ਵਗ ਰਿਹਾ ਸੀ, ਦੂਜੇ ਪਾਸੇ ਪਹਾੜੀ ਦੇ ਦਰਖਤ ਸਨ, ਉੱਚੀਆਂ ਉੱਚੀਆਂ ਪਹਾੜੀਆਂ। ਸੰਗਤਾਂ ਨੇ ਇੱਥੇ ਹੀ ਤੰਬੂ ਲਾ ਲਏ। ਤੰਬੂਆਂ ਦੇ ਵਿੱਚ ਦਰੀਆਂ ਵਿਛਾ ਲਈਆਂ ਤੇ ਕੁਝ ਦਰੀਆਂ ਬਾਹਰ ਵਿਛਾ ਲਈਆਂ। ਸਾਰਿਆਂ ਨੇ ਆਪਣੀਆਂ ਆਪਣੀਆਂ ਦਰੀਆਂ ਤੇ ਬਿਸਤਰੇ ਵਿਛਾ ਲਏ। ਇਹ 10 ਸਾਲ ਦਾ ਬੱਚਾ ਕਦੇ ਕਿਸੇ ਤੰਬੂ ਵਿੱਚ ਜਾਂਦਾ, ਕਦੇ ਕਿਸੇ ਤੰਬੂ ਵਿੱਚ ਜਾਂਦਾ। ਮੈਨੂੰ ਕੋਈ ਆਪਣੇ ਨਾਲ ਸਵਾ ਲਵੇ, ਜਿਹੜੇ ਤੰਬੂ ਵਿੱਚ ਜਾਂਦੇ ਅੱਗੋਂ ਆਵਾਜ਼ ਆਉਂਦੀ ਏ, ਕਾਕਾ ਜਗ੍ਹਾ ਨਹੀਂ। ਜਿਹੜੀ ਦਰੀ ਦੇ ਕੋਲ ਜਾਂਦਾ ਕਹਿੰਦੇ ਨੇ ਕਾਕਾ ਥਾਂ ਕੋਈ ਨਹੀਂ। ਖੜਾ ਹੈ ਇੱਕ ਛੋਟੇ ਜਿਹਾ ਦਰਖਤ ਨੂੰ ਗਲਵਕੜੀ ਪਾ ਕੇ ਖੜਾ ਹੋ ਗਿਆ। ਸੋਚ ਰਿਹਾ ਮੈਨੂੰ ਕਿਸੇ ਵੀ ਤੰਬੂ ਵਿੱਚ ਥਾਂ ਨਹੀਂ ਮਿਲੀ, ਮੈਨੂੰ ਕਿਸੇ ਵੀ ਦਰੀ ਤੇ ਥਾਂ ਨਹੀਂ ਮਿਲੀ। ਜੇ ਅੱਜ ਮੇਰੀ ਮਾਂ ਹੁੰਦੀ ਤੇ ਮੈਨੂੰ ਥਾਂ ਮਿਲ ਜਾਂਦੀ, ਮੇਰਾ ਪਿਤਾ ਨਾਲ ਹੁੰਦਾ ਤੇ ਮੈਨੂੰ ਕੋਈ ਨਾ ਕੋਈ ਥਾਂ ਮਿਲ ਜਾਂਦੀ। ਮਨ ਵਿੱਚ ਸੋਚ ਰਿਹਾ ਕਿਤੇ ਐਸਾ ਨਾ ਹੋਵੇ ਜਿਹਦਾ ਕੋਈ ਨਹੀਂ ਹੁੰਦਾ, ਜਿਵੇਂ ਮੈਨੂੰ ਇਹਨਾਂ ਨੇ ਥਾਂ ਨਹੀਂ ਦਿੱਤੀ। ਕਿਤੇ ਐਸਾ ਨਾ ਹੋਵੇ, ਕਿਤੇ ਮੈਨੂੰ ਉਹੀ ਗੱਲ ਨਾਲ ਨਾ ਲਾਵੇ ਭਈ ਇਹਦਾ ਕੋਈ ਨਹੀਂ। ਆਖਰ ਬੱਚਾ ਸੀ, ਕਿਤਨੀ ਕੁ ਦੇਰ ਤੱਕ ਇਸ ਦਰਖਤ ਨਾਲ ਖਲੋਂਦਾ? ਕੋਈ ਕੱਪੜਾ ਨਹੀਂ ਕੋਲ, ਹੈ ਹੀ ਨਹੀਂ ਸੀ। ਇਸ ਦਰਖਤ ਦੇ ਨਾਲ ਹੀ ਇੱਕ ਥਾਂ ਥੋੜੀ ਜਿਹੀ ਖਾਲੀ ਸੀ। ਇਸ ਦਰਖਤ ਦੀਆਂ ਜੜ੍ਹਾਂ ਤੇ ਸਿਰ ਰੱਖ ਲਿਆ, ਸਿਰਾਣਾ ਬਣਾ ਲਿਆ।

ਲਾਕਦਾਰਾ ਮਹਲਾ ਪੰਜਵਾਂ ਸਾਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸ਼ਬਦ ਸਰਨੀ ਆਇਓ ਨਾਮ ਨਿਧਾਨ।

ਕਾਲ ਖਾਏ ਕਿਛਤ ਹੁੰਦੇ ਨਾਨਕ ਰਾਹ ਪਛਾਣੇ ਸੀ ਗੁਰਸਿੱਖੀ ਦੀ ਇਹ ਨਿਸ਼ਾਨੀ ਹਾਂ ਤਿਸੂ ਵਿੱਚੋਂ ਆ ਰਿਹਾ ਹਾਂ ਤਿਸੂ ਵਿੱਚੋਂ ਆ ਰਿਹਾ ਮਾਣ ਹੁੰਦੇ ਹੋਈ ਨੀ ਮਾਣਾ ਹਾਂ ਤਿਸੂ ਵਿੱਚੋਂ ਆ ਰਿਹਾ ਹਾਂ ਤਿਸੂ ਵਿੱਚੋਂ ਆ ਰਿਹਾ ਤਾਂ ਹੁੰਦੇ ਹੋਏ ਨੀ ਤਾਣਾ ਹੁਣ ਤੁਸੀਂ ਤੁਹਾਰਿਆ ਛੱਡ ਸਿਆਣਪੂ ਹੋਏ ਆਣਾ ਹਾਂ ਤੁਸੀਂ

ਤੇ ਜਿਵੇਂ ਡਿਊਟੀ ਲੱਗੀ ਸੀ ਉਹ ਹੁਣ ਅੱਖ ਚਰਾਂਦਾ ਕਿ ਮੈਂ ਕਿਵੇਂ ਇਸ ਦੇ ਕੋਲੋਂ ਨਿਕਲਾਂ। ਸਾਹਮਣਾ ਹੋਇਆ ਕੁਛ ਕਰਨ ਲਈ, ਬਈ ਦੱਸ ਮੇਰਾ ਕੰਮ ਕੀਤਾ ਹੀ। ਕਹਿਣ ਲੱਗਾ ਮਿੱਤਰਾ ਕਿਹੜਾ ਮੂੰਹ ਲੈ ਕੇ ਤੇਰੇ ਸਾਹਮਣੇ ਹੋਵਾਂ, ਕਿਹੜੇ ਮੂੰਹ ਨਾਲ ਤੈਨੂੰ ਆਖਾਂ, ਤੇਰਾ ਕੰਮ ਨਹੀਂ ਹੋ ਸਕਿਆ। ਸੋ ਸਾਧ ਸੰਗਤ ਇਸੇ ਤਰ੍ਹਾਂ ਪਰਮਾਤਮਾ ਕਾਲਪੁਰਖ ਦੇ ਦਰ ਤੇ ਵੀ ਇੱਕ ਦਿਨ ਅਸਾਂ ਜਾਣਾ।

ਮਨੁੱਖ ਸੱਚ ਦਾ ਵਣਜ ਕਰਨ ਲਈ ਆਇਆ। ਹਜ਼ੂਰ ਕਹਿੰਦੇ ਨੇ ਸੱਚ ਧਨ ਵਣਜੋ, ਸੱਚ ਧਨ ਸੰਚੋ ਕਬੂ ਨਾ ਆਵੋ ਹਾਰੇ। ਸੰਸਾਰ ਤੇ ਆ ਕੇ ਜਿਨ੍ਹਾਂ ਨੇ ਸੱਚ ਦਾ ਧਨ ਨਾਮ ਦਾ ਧਨ ਖੱਟਿਆ, ਨਾਮ ਦਾ ਵਣਜ ਕੀਤਾ, ਸੰਸਾਰ ਤੇ ਆਉਣਾ ਉਹਨਾਂ ਦਾ ਹੀ ਸਫਲ ਹੋਇਆ। ਜਿਨ੍ਹਾਂ ਨੇ ਨਿਰਾ ਦੁਨਿਆਵੀ ਧਨ ਦੀ ਦੌੜ ਵਿੱਚ ਆਪਣਾ ਜੀਵਨ ਬਸਰ ਕਰ ਲਿਆ, ਹਜ਼ੂਰ ਕਹਿੰਦੇ ਨੇ ਕਰ ਔਗਣ ਪਛੋਤਾਉਣ। ਕਿਉਂ? ਇਸ ਲਈ ਕਿ ਇਹ ਤਾਂ ਕੱਪੜ ਰੂਪ ਸੁਹਾਵਣਾ, ਛੱਡ ਦੁਨੀਆ ਅੰਦਰ ਜਾਵਣਾ, ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ, ਹੁਕਮ ਕੀਏ ਮਨ ਭਾਵਦੇ ਰਾਹ ਪੀੜੇ ਅੱਗੇ ਜਾਵਣਾ, ਨੰਗਾ ਦੋਜਕ ਚਾਲਿਆ ਤਾਂ ਦਿਸੇ ਖੜਾ ਡਰਾਵਣਾ, ਕਰ ਔਗਣ ਪੁੱਛੋ ਤਾਵਣਾ। ਇਹ ਅਵਗੁਣ ਹੈ ਕਿਉਂਕਿ ਨਿਰੰਕਾਰ ਨੇ ਸਾਨੂੰ ਇਹ ਅਮੋਲਕ ਸਵਾਸਾਂ ਦੀ ਪੂੰਜੀ ਬਖਸ਼ਿਸ਼ ਕੀਤੀ ਹੈ। ਆਖਿਆ ਨੌ ਹਿੱਸੇ ਜਿਹੜੇ ਸਮੇਂ ਦੇ ਹਨ ਨਾ, ਐ ਬੰਦੇ ਇਹ ਤੇਰੇ ਵਾਸਤੇ ਹਨ, ਖੁਸ਼ੀਆਂ ਮਾਣ ਆਨੰਦ ਮਾਣ, ਆਪਣੇ ਕਾਰ ਵਿਹਾਰ ਕਰ। ਪਰ ਸਵਾਸਾਂ ਦਾ ਦਸਵਾਂ ਹਿੱਸਾ ਜਿਹੜਾ ਹੈ ਉਹ ਹਰ ਮਨੁੱਖ ਨੇ ਈਸ਼ਵਰ ਦੇ ਲੇਖੇ ਲਾਉਣਾ, ਜੇ ਨਹੀਂ ਲਾਵੇਗਾ ਤਾਂ ਫਿਰ ਸਜ਼ਾ ਦਾ ਭਾਗੀ ਹੋਵੇਗਾ। ਅੱਗੋਂ ਲਈ ਪ੍ਰਤੀਤ ਵੀ ਜਾਂਦੀ ਰਹਿੰਦੀ ਹੈ ਤੇ ਸਜ਼ਾ ਦਾ ਵੀ ਭਾਗੀ ਹੁੰਦਾ। ਇਸ ਲਈ ਪਾਪ ਦੀ ਖੱਟੀ

ਬੜਾ ਫੁੱਲ ਦੇ ਰਸ ਵਿੱਚ ਮਸਤ ਹੋਇਆ ਹੋਇਆ ਫੁੱਲ ਦੀਆਂ ਪੱਤੀਆਂ ਵਿੱਚ ਹੀ ਆਪਣੇ ਆਪ ਨੂੰ ਕੈਦ ਕਰਾ ਲੈਂਦਾ ਹੈ, ਜਿਵੇਂ ਪੰਛੀ ਆਪਣੇ ਖੰਭਾਂ ਨਾਲ ਹਵਾ ਨੂੰ ਝਕੋਲਾ ਦੇ ਕੇ ਆਕਾਸ਼ ਵਿੱਚ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਈ ਵਾਰ, ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਰਤਨ ਭਗਤੀ ਸਮਰਕਾਇ ਗੁਰੂ ਨਾਨਕ ਲਿੰਗ ਤੇ ਆਈ, ਫਿਰੰਗ ਗੁਰ ਤੇ ਅਮਰਦਾਸ ਰਾਮਦਾਸ ਸਹਾਇ, ਅਰਜੁਨ ਹਰ ਗੋਬਿੰਦਨਾਮ ਸਿਮਰਨ ਸ੍ਰੀ ਹਰਿ ਰਾਇ, ਸ੍ਰੀ ਹਰਿ ਕ੍ਰਿਸ਼ਨ ਤੇ ਆਈ ਆ ਜਿਸ ਡਿੱਠੇ ਸਭ ਦੁਖ ਜਾਏ, ਤੇ ਬਹਾਦਰ ਸਿਮਰੈ ਘਰ ਨੂੰ ਨਿਦਿਆ ਵਿਧਾਈ, ਸਭ ਥਾਈ ਹੋਈ ਸਹਾਇ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ।

ਚਾਲੀਆਂ ਬੂਟਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਹਨਾ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤੇਰਾ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧੰਨ ਤਰਕੇ ਖਾਲਸਾ ਜੀ ਸਾਹਿਬ ਬੋਲੋ ਜੇ ਵਾਹਿਗੁਰੂ ਜਿਹਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਏਸੀ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਸਿੱਖੇ ਕਿਸਾਂ ਸਵਾਸਾਂ ਨਾਲ ਨਿਭਾਏ ਤਿਹਨਾਂ ਦੀ ਕਮਾਈ ਦਾ ਧੰਨ ਤਰਕੇ ਬੋਲੋ ਜੇ ਵਾਹਿਗੁਰੂ ਪੰਜਾਂ ਤਖਤਾਂ ਨੇ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੇ ਵਾਹਿਗੁਰੂ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤੇ ਆਵੇ ਚਿੱਤੇ ਅਮਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਿਛਿਆ ਰਿਆਇ ਦੇਗ ਤੇਗ ਫਤਿਹ ਬਿਰਦਗੀ ਵਾਜ ਪੰਥ ਕੇ ਜੇ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲਬਾਲੇ ਬੋਲੋ ਜੇ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕ

ਅੱਖਾਂ ਦਾ ਮਨ ਨੀਵਾਂ, ਮੱਤ ਉੱਚੇ, ਮੱਤ ਦਾ ਰੱਖਾ ਆਪ ਵਾਹਿਗੁਰੂ। ਇਨ ਮਾਣਿਆਂ ਦੇ ਮਾਣ, ਜੇ ਤਾਣਿਆਂ ਦੇ ਤਾਣ, ਉੱਟਿਆਂ ਦੀ ਓਟ, ਸੱਚੇ ਪਾਤਸ਼ਾਹ ਜੀਓ, ਆਪ ਜੀ ਦੇ ਹਾਜ਼ੂਰ, ਜਪ ਜੀ ਸਾਹਿਬ ਸੋਦਾਰ, ਰਹਿਰਾਜ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ, ਭੁੱਲ ਚੁੱਕ ਮੁਆਫ਼ ਕਰਨੇ, ਸਿੱਖ ਪੜ੍ਹਦੇ ਸੁਣਦੇ

ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਗੁਰਬਾਣੀ ਕੀਰਤਨ ਬ੍ਰਹਮਨੇਸ਼ਟੀ ਬ੍ਰਹਮ ਸਰੋਤਰੀ ਮਹਾਂਪੁਰਖ ਸੰਤ ਬਾਬਾ ਦਲੇਲ ਸਿੰਘ ਜੀ ਸ਼ਾਹਬਾਦ ਮਾਰਕੰਡੇ ਵਾਲਿਆਂ ਦੀ ਮਿੱਠੀ ਯਾਦ ਨੂੰ ਸਮਰਪਿਤ ਕੀਤਾ ਜਾਂਦਾ ਹੈ, ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਉਂਦਿਆਂ ਬਤੀਤ ਕੀਤਾ।

ਅਸੀਂ ਬੀਂਗ ਏ ਸਿੱਖ ਸਕਸੈਸ ਨੂੰ ਗੁਰੂ ਬਾਬਾ ਜੀ ਤੋਂ ਹੀ ਸਮਝਣਾ ਹੈ ਨਾ ਕਿ ਗੁਰੂ ਸਾਹਿਬ ਸਕਸੈਸ ਕਿਸ ਨੂੰ ਆਖਦੇ ਹਨ। ਗੁਰੂ ਗ੍ਰੰਥ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਨਿਗਾਹ ਚ ਸਕਸੈਸਫੁਲ ਕੌਣ ਹੈ, ਸਕਸੈਸ ਕੀ ਹੈ? ਉਹ ਹੈ ਕਿ ਜੀਵਨ ਦੀ ਯਾਤਰਾ ਸਫਲ ਹੋ ਜਾਏ, ਜੀਵਨ ਜਿਸ ਮੰਜ਼ਿਲ ਤੇ ਪਹੁੰਚਣਾ ਚਾਹੀਦਾ ਹੈ ਉੱਥੇ ਪਹੁੰਚ ਜਾਏ। ਬਾਬਾ ਜੀ ਸਕਸੈਸ ਦੇ ਉੱਤੇ ਸ਼ਬਦ ਉਚਾਰਦੇ ਹਨ, ਕਹਿੰਦੇ ਹਨ

ਵੱਡਾ ਹੋਇਆ, ਦੁਨੀਦਾਰ, ਸਕਸੈਸਫੁਲ ਹੋ ਗਿਆ, ਪਰ ਅਖੀਰ ਦੇ ਵਿੱਚ ਕਿਉਂਕਿ ਜਨਮ ਮਰਨ ਤੋਂ ਰਹਿਤ ਨਹੀਂ ਹੋਇਆ, ਨਿੱਜ ਘਰ ਦੇ ਵਿੱਚ ਨਹੀਂ ਪਹੁੰਚਿਆ। ਗੁਰੂ ਅਰਜਨ ਦੇਵ ਜੀ ਨੇ ਆਖਿਆ ਨਾ ਕਿ ਮੈਂ ਯਾਤਰਾ ਸਫਲ ਕਰ ਲਈ ਹੈ, ਸਫਲ ਸਫਲ ਭਈ ਸਫਲ ਯਾਤਰਾ, ਆਵਣ ਜਾਣ ਰਹੇ ਮਿਲ ਸਾਧਾ। ਕਹਿੰਦੇ ਸਾਧੂ ਨੂੰ ਮਿਲ ਕੇ ਮੇਰਾ ਆਉਣਾ ਜਾਣਾ ਜੋ ਖਤਮ ਹੋ ਗਿਆ। ਪਰ ਜਿਸ ਨੇ ਆਪਣਾ ਆਉਣਾ ਜਾਣਾ ਖਤਮ ਨਹੀਂ ਕੀਤਾ, ਪਰ ਦੁਨੀਆਂ ਦੇ ਵਿੱਚ ਬੜਾ ਵੱਡਾ ਦੁਨੀਆਦਾਰ ਬਣ ਗਿਆ, ਸਫਲ ਹੋ ਗਿਆ, ਸਕਸੈਸਫੁਲ ਹੋ ਗਿਆ, ਕਹਿੰਦੇ ਹਨ ਵੱਡਾ ਹੋਇਆ ਦੁਨੀਆਦਾਰ, ਗਲ ਸੰਗਲ ਕੱਤ ਚਲਾਇਆ। ਕਹਿੰਦੇ ਜਮਾ ਨੇ ਉਹਦੇ ਗਲੇ ਦੇ ਵਿੱਚ ਸੰਗਲ ਪਾ ਲਏ, ਹੁਣ ਉਸ ਨੂੰ ਖਿੱਚੀ ਲਿਜਾ ਰਿਹਾ। ਅੱਗੇ ਕਰਨੀ ਕੀਰਤ ਵਾਚੀ ਹੈ, ਅਗਾਂ ਇਹ ਵਰਲਡਲੀ ਸਕਸੈਸ ਨਹੀਂ ਦੇਖੀ ਜਾਣੀ, ਉੱਥੇ ਕਰਨੀ ਅਤੇ ਕੀਰਤੀ, ਜ਼ਿੰਦਗੀ ਦੇ ਵਿੱਚ ਨੇਕ ਕੰਮ, ਪਵਿੱਤਰ ਕੰਮ ਅਤੇ ਅਕਾਲ ਪੁਰਖ ਵਾਹਿਗੁਰੂ ਦੀ ਕੀਰਤੀ, ਅਕਾਲ ਪੁਰਖ ਵਾਹਿਗੁਰੂ ਦੀ ਸਿਫਤ, ਅਕਾਲ ਪੁਰਖ ਵਾਹਿਗੁਰੂ ਦਾ ਨਾਮ, ਅਕਾਲ ਪੁਰਖ ਵਾਹਿਗੁਰੂ ਦੀ ਰਿਅਲਾਈਜੇਸ਼ਨ, ਉਸ ਦਾ ਅਨੁਭਵ ਜੇ ਉਹ ਨਹੀਂ ਹੋਇਆ ਤੇ ਕਹਿੰਦੇ ਹਨ ਅੱਗੇ

ਅਸੀਂ ਕਹਿੰਦੇ ਹਾਂ ਸਕਸੈਸਫੁਲ ਹੋ ਕੇ ਗਿਆ ਹੈ, ਉਹ ਕਹਿੰਦੇ ਹਨ ਮਨ ਅੰਧੇ, ਅੰਧੇ ਮਨ ਨੇ ਜਨਮ ਹੀ ਗਵਾ ਦਿੱਤਾ, ਲਾਈਫ ਵੇਸਟ ਗਈ ਹੈ, ਇਸ ਨੂੰ ਜੀਣਾ ਹੀ ਨਹੀਂ ਆਇਆ, ਇਸ ਦੀ ਯਾਤਰਾ ਸਫਲ ਨਹੀਂ ਹੋਈ, ਇਹ ਵਿਚਕਾਰ ਹੀ ਕਿਤੇ ਖੋ ਗਿਆ ਅਤੇ ਆਪਣਾ ਜਨਮ ਇਸਨੇ ਜੋ ਹੈ ਉਹ ਵੇਸਟ ਕਰ ਲਿਆ। ਅੱਜ ਦੇ ਕੀਰਤਨ ਦਾ ਇਹ ਨੁਕਤਾ, ਇਸ ਲੜੀ ਦਾ ਆਪ ਜੀ ਨਾਲ ਲੈ ਕੇ ਜਾਓ, ਯਾਦ ਰੱਖੋ, ਦਿਲ ਚ ਵਸਾ ਕੇ ਜਾਓ, ਆਪਣੇ ਆਪ ਤੇ ਕੁਐਸਚਨ ਕਰੋ ਕਿ ਅੱਜ ਅਸਾਂ ਸੁਣਿਆ ਹੈ ਗੁਰੂ ਮਹਾਰਾਜ ਜੀ ਦੀ ਬਾਣੀ ਦੇ ਵਿੱਚੋਂ ਕਿ ਉਹ ਆਖਦੇ ਹਨ ਕਿ ਸਾਨੂੰ ਜੀਣਾ ਹੀ ਨਹੀਂ ਆਉਂਦਾ, ਜੀਵਨ ਕੀ ਵਿਧਨਾ ਹੈ, ਸਾਨੂੰ ਜੀਣਾ ਹੀ ਨਹੀਂ ਆਉਂਦਾ। ਮੈਰਿਡ ਲਾਈਫ ਸਾਡੀ ਸਕਸੈਸ ਨਹੀਂ ਹੈ, ਬੱਚਿਆਂ ਦੇ ਨਾਲ ਸਾਡੀ ਸਕਸੈਸ ਨਹੀਂ ਹੈ, ਬਿਜ਼ਨਸ ਵਰਲਡ ਦੇ ਵਿੱਚ ਸਾਡੀ ਸਕਸੈਸ ਨਹੀਂ ਹੈ। ਮੈਂ ਉਹਨਾਂ ਉੱਤੇ ਹੁਣ ਗੁਰਬਾਣੀ ਦੇ ਆਪ ਜੀ ਨੂੰ ਵਿਚਾਰ ਸੁਣਾਵਾਂਗਾ ਕਿ ਮੈਂ ਕਿਉਂ ਆਖਦੇ ਹਾਂ। ਘਰੇਲੂ ਜ਼ਿੰਦਗੀਆਂ ਦੇ ਵਿੱਚ ਸਾਡੀ ਕਾਮਯਾਬੀ ਨਹੀਂ ਹੈ, ਕਿਸੇ ਵੀ ਏਰੀਏ ਦੇ ਵਿੱਚ ਕਹਿੰਦੇ ਤੁਸੀਂ ਕਾਮਯਾਬ ਨਹੀਂ। ਜੇ ਤੁਸੀਂ ਬਹੁਤ ਸੋਚਦੇ ਹੋ ਕਿ ਬਹੁਤ ਐਲੀਗੈਂਟਲੀ ਰਹਿੰਦੇ ਹੋ,

ਫਾਈਨੈਸਟ ਕੁਆਲਿਟੀ ਦੇ ਵਸਤਰ ਪਹਿਨਦੇ ਹੋ ਤੇ ਤੁਸੀਂ ਸੋਚਦੇ ਹੋ ਕਿ ਤੁਹਾਨੂੰ ਬਹੁਤ ਅੱਛੀ ਤਰ੍ਹਾਂ ਜੀਣਾ ਆ ਗਿਆ ਹੈ, ਤਾਂ ਬਾਬਾ ਜੀ ਉਸ ਉੱਤੇ ਕਮੈਂਟ ਕਰਦੇ ਹਨ, ਆ ਪ੍ਰੇਮ ਨਾਲ ਥੋੜੇ ਜਿਹਾ ਪ੍ਰਮਾਣ ਸੁਣੋ ਸਾਡੀ ਘਰੇਲੂ ਜ਼ਿੰਦਗੀ

ਤੁਹਾਨੂੰ ਘਰਾਂ 'ਚ ਵੀ ਜੀਣਾ ਨਹੀਂ ਆਉਂਦਾ। ਜੇ ਤੁਹਾਡੇ ਘਰਾਂ ਦਾ ਇਨਵਾਇਰਮੈਂਟ ਜੋ ਹੈ ਉਹ ਸਾਧੂ ਮਹਾਂਪੁਰਸ਼ਾਂ ਦੇ ਜੀਵਨ ਦੇ ਨਾਲ ਇਨਫਲੂਐਂਸ ਨਹੀਂ ਹੈ, ਉਸ ਉੱਤੇ ਮਹਾਂਪੁਰਖਾਂ ਦਾ ਅਸਰ ਨਹੀਂ ਹੈ, ਨੇਕ ਗੁਰਮੁਖਾਂ ਸਾਧੂਆਂ ਦੀ ਸੰਗਤ ਉੱਥੇ ਨਹੀਂ ਹੈ, ਘਰਾਂ ਦੇ ਵਿੱਚ ਅਗਰ ਜੋ ਵਾਤਾਵਰਣ ਹੈ ਉਹ ਆਤਮਿਕ ਨਹੀਂ ਹੈ, ਰੂਹਾਨੀ ਨਹੀਂ ਹੈ, ਸਤਸੰਗੀ ਨਹੀਂ ਹੈ, ਉੱਥੇ ਆਉਣ ਜਾਣ ਵਾਲੇ ਨੇਕ ਗੁਰਮੁਖ ਸਾਧ ਸੰਤ ਨਹੀਂ ਹਨ, ਤਾਂ ਫਿਰ ਕਹਿੰਦੇ ਤੁਹਾਨੂੰ ਘਰੇਲੂ ਜੀਵਨ 'ਚ ਵੀ ਜੀਣਾ ਨਹੀਂ ਆਇਆ। ਕਹਿੰਦੇ ਜਾਂ ਘਰ ਸਾਧ ਨਾ ਸੇਵੀਏ ਹਰ ਕੀ ਸੇਵਾ ਨਾ ਹੈ, ਜਿੱਥੇ ਵਾਹਿਗੁਰੂ ਦੀ ਪੂਜਾ ਨਹੀਂ ਹੁੰਦੀ, ਗੁਰਮੁਖਾਂ ਦੀ ਸੇਵਾ ਨਹੀਂ ਹੁੰਦੀ, ਤੇ ਘਰ ਮਰਹਟ ਸਾਰਖੇ, ਉਹ ਘਰ ਜਿਹੜੇ ਹਨ ਕਹਿੰਦੇ ਸ਼ਮਸ਼ਾਨ ਭੂਮੀ ਦੇ ਸਮਾਨ ਹਨ, ਤੇ ਭੂਤ ਬਸੇ ਤਿੰਨ ਮਾਹੇ, ਉਹਨਾਂ ਘਰਾਂ ਦੇ ਵਿੱਚ ਭੂਤ ਰਹਿੰਦੇ ਹਨ, ਘਰ ਤੇ ਤੁਸੀਂ ਬਣਾ ਲਏ ਹਨ ਪਰ ਤੁਹਾਨੂੰ ਜੀਣਾ ਨਹੀਂ ਆਉਂਦਾ। ਘਰੇਲੂ ਜੀਵਨ 'ਚ ਕਹਿੰਦੇ ਤੁਸੀਂ ਕਾਮਯਾਬ ਨਹੀਂ। ਮਹਾਰਾਜ ਜੀ ਸਾਡੇ ਬੱਚੇ ਹਨ, ਅਸੀਂ ਉਹਨਾਂ ਨੂੰ ਪੜ੍ਹਾਉਂਦੇ ਹਾਂ, ਐਜੂਕੇਸ਼ਨ ਦਿੰਦੇ ਹਾਂ, ਪਿਆਰ ਦਿੰਦੇ ਹਾਂ, ਉਹਨਾਂ ਨੂੰ ਬਹੁਤ ਉੱਚੀਆਂ ਉੱਚੀਆਂ ਤਾਲੀਮਾਂ ਦਵਾ ਕੇ ਕਾਮਯਾਬ ਬਣਾਉਂਦੇ ਹਾਂ, ਪਰ ਮਹਾਰਾਜ ਜੀ ਆਖਦੇ ਹਨ ਉਸ ਦੇ ਨਾਲ ਵੀ ਤੁਹਾਨੂੰ ਡੀਲ ਨਹੀਂ ਕਰਨਾ ਆਉਂਦਾ, ਉਹ ਵੀ ਨਹੀਂ ਤੁਹਾਨੂੰ ਪਤਾ ਕਿ ਉਹਨਾਂ ਨੂੰ ਤੁਸੀਂ ਕੀ ਦੇਣਾ ਸੀ, ਕੀ ਤਾਲੀਮ ਦੇਣੀ ਸੀ। ਸ਼ਬਦ ਸੁਣੋ ਉਸ ਉੱਤੇ ਮਹਾਰਾਜ ਜੀ ਕੀ ਆਖਦੇ, ਕਹਿੰਦੇ ਹਨ

ਕਹਿੰਦੇ ਜਿਸ ਕੁਲ ਦੇ ਵਿੱਚ ਜਿਸ ਪਰਿਵਾਰ ਦੇ ਵਿੱਚ ਵਾਹਿਗੁਰੂ ਨੂੰ ਪਿਆਰ ਕਰਨ ਵਾਲੇ ਬੱਚੇ ਪੈਦਾ ਹੁੰਦੇ ਹਨ, ਕਬੀਰ ਸੋਈ ਕੁਲ ਭਲੀ ਜਾਂ ਕੁਲ ਹਰ ਕੋ ਦਾਸ, ਜੇ ਕੁਲ ਦਾਸ ਨਾ ਉਪਜੇ, ਜਿਸ ਕੁਲ ਦੇ ਵਿੱਚ ਵਾਹਿਗੁਰੂ ਦੇ ਦਾਸ ਨਹੀਂ ਪੈਦਾ ਹੁੰਦੇ ਉਪਜਦੇ ਜਨਮ ਲੈਂਦੇ, ਸੋ ਕੁਲ ਢਾਕ ਪਲਾਸ, ਉਹ ਕੁਲਾਂ ਬੇਕਾਰ ਹਨ ਨਿਸ਼ਫਲ ਹਨ। ਢਾਕ ਪਲਾਸ ਉਹ ਸਾਡੇ ਪੰਜਾਬ ਦੇ ਵਿੱਚ ਰਹਿਣ ਵਾਲੇ ਲੋਕਾਂ ਨੇ ਦੇਖੇ ਹੋਣਗੇ, ਜੜੀਆਂ ਬੂਟੀਆਂ ਜਿਹੀਆਂ ਟੱਕੀਆਂ ਦੇ ਵਿੱਚ ਜਿਹਨਾਂ ਨੂੰ ਕੁਛ ਨਹੀਂ ਲੱਗਦਾ, ਉਜਾੜ ਬੀਆਬਾਨ ਦੇ ਵਿੱਚ ਉਹ ਹੁੰਦੇ ਹਨ, ਉਹਨਾਂ ਦਾ ਕੋਈ ਫਲ ਨਹੀਂ ਹੁੰਦਾ। ਸੋ ਇਸੇ ਤਰ੍ਹਾਂ ਉਹਨਾਂ ਸੰਤਾਨਾਂ ਦਾ ਕੋਈ ਫਲ ਨਹੀਂ ਹੈ। ਕਹਿੰਦੇ ਹਨ ਤੁਹਾਨੂੰ ਜੀਣਾ ਨਹੀਂ ਆਉਂਦਾ। ਮਹਾਰਾਜ ਅਸੀਂ ਸ਼ਾਦੀਸ਼ੁਦਾ ਹਾਂ, ਇੱਥੇ ਵੀ ਸਾਨੂੰ ਜੀਣਾ ਨਹੀਂ ਆਉਂਦਾ। ਉਹ ਆਖਦੇ ਹਨ ਨਹੀਂ, ਇੱਥੇ ਵੀ ਤੁਹਾਨੂੰ ਜੀਣਾ ਨਹੀਂ ਆਉਂਦਾ। ਮਹਾਰਾਜ ਇਸ ਤੇ ਸ਼ਲੋਕ ਉਚਾਰਦੇ ਹਨ।

0: ਕਹਿੰਦੇ ਡਾਕਟਰ ਵੀ ਮਰਿਆ ਹੋਇਆ ਹੈ, ਮਰੀਜ਼ ਵੀ ਮਰਿਆ ਹੋਇਆ ਹੈ ਅਤੇ ਬਾਕੀ ਸਾਰਾ ਸੰਸਾਰ ਵੀ ਮਰਿਆ ਪਿਆ ਹੈ। ਮਹਾਰਾਜ ਜੀ ਇਹ ਕਿਸ ਤਰ੍ਹਾਂ ਹੋ ਸਕਦਾ ਹੈ, ਸਾਰਾ ਸੰਸਾਰ ਮਰਿਆ ਪਿਆ, ਡਾਕਟਰ ਮਰੇ ਪਏ ਹਨ, ਤੁਸੀਂ ਜਿੰਦਾ ਕਿਸ ਨੂੰ ਆਖਦੇ ਹੋ? ਤੁਸੀਂ ਤੇ ਆਖਦੇ ਹੋ ਸਾਰੇ ਮਰੇ ਪਏ ਹਨ, ਤੁਸੀਂ ਜਿੰਦਾ ਕਿਸ ਨੂੰ ਆਖਦੇ ਹੋ? ਮਹਾਰਾਜ ਜੀ ਆਖਦੇ ਹਨ ਅਸੀਂ ਅੱਜ ਤੁਰੇ ਫਿਰਦੇ ਹਨ ਇਹਨਾਂ ਨੂੰ ਜਿੰਦਾ ਨਹੀਂ ਆਖਦੇ, ਇਹ ਜਿੰਦੇ ਨਹੀਂ ਹਨ। ਸੱਚੇ ਪਾਤਸ਼ਾਹ ਫਿਰ ਜਿੰਦੇ ਕੌਣ ਹਨ? ਉਹ ਜਵਾਬ ਦਿੰਦੇ ਕਹਿੰਦੇ ਹਨ
1: ਸੋ ਜੀਵਿਆ ਜਿਸ ਮਨ ਵਸਿਆ ਸੋਏ,
0: ਕਹਿੰਦੇ ਸਿਰਫ ਉਹ ਅਲਾਈਵ ਹੈ ਜਿਸ ਦੇ ਅੰਦਰ ਲਾਈਫ ਦਾ ਜੋ ਸੋਰਸ ਹੈ, ਅਲਾਈਵਨੈਸ ਦਾ ਜੋ ਸੋਰਸ ਹੈ, ਅਕਾਲ ਪੁਰਖ ਵਾਹਿਗੁਰੂ ਜੋ ਹੈ, ਕਹਿੰਦੇ ਉਹ ਜਿਸ ਦੇ ਮਨ ਦੇ ਵਿੱਚ ਵਸਿਆ ਹੈ ਸਿਰਫ ਉਹ ਜ਼ਿੰਦਾ ਹੈ, ਬਾਕੀ ਹੋਰ ਕੋਈ ਵੀ ਜਿੰਦਾ ਨਹੀਂ। ਇੱਕ ਪਰਮ ਚ ਹੈ ਕਿ ਅਸੀਂ ਜਿਉਂਦੇ ਹਾਂ। ਕੀ ਅਸੀਂ ਸਾਰੇ ਆਪਣੇ ਮੁਤਲਕ ਇਹ ਸੋਚ ਸਕਦੇ ਹਾਂ ਕਿ ਅਸੀਂ ਜਿਉਂਦੇ ਨਹੀਂ ਹਾਂ? ਕੀ ਅਸੀਂ ਸਾਰੇ ਆਪਣੇ ਮੁਤਲਕ ਇਹ ਸੋਚ ਸਕਦੇ ਹਾਂ ਕਿ ਅਸੀਂ ਬਿਮਾਰ ਹਾਂ? ਕੀ ਅਸੀਂ ਆਪਣੇ ਮੁਤਲਕ ਇਹ ਸੋਚ ਸਕਦੇ ਹਾਂ ਕਿ ਸਾਨੂੰ ਜੀਣਾ ਨਹੀਂ ਆਉਂਦਾ? ਕੀ ਅਸੀਂ ਆਪਣੇ ਮੁਤਲਕ ਇਹ ਸੋਚ ਸਕਦੇ ਹਾਂ ਕਿ ਅਸੀਂ ਪਰਿਵਾਰਕ ਜ਼ਿੰਦਗੀਆਂ ਦੇ ਵਿੱਚ ਸੰਤਾਨਾਂ ਅਜਿਹੀਆਂ ਪੈਦਾ ਨਹੀਂ ਕਰ ਸਕੇ ਜੋ ਅਕਾਲ ਪੁਰਖ ਵਾਹਿਗੁਰੂ ਦੇ ਪਿਆਰੇ ਹੋਣ? ਕੀ ਅਸੀਂ ਅਜਿਹਾ ਸੋਚ ਸਕਦੇ ਹਾਂ ਕਿ ਸਾਡੇ ਮੈਰਿਡ ਜੋ ਰਿਲੇਸ਼ਨਸ ਹਨ, ਮੈਰਿਜ ਦੇ ਜੋ ਰਿਲੇਸ਼ਨਸ ਜੋ ਹਨ ਉਹ ਆਤਮਿਕ ਹਨ, ਸਪਿਰਚੁਅਲ ਹਨ, ਉਹ ਇੱਕ ਦੂਸਰੇ ਦੀ ਰੂਹਾਨੀ ਯਾਤਰਾ ਪੂਰੀ ਕਰਨ ਦੇ ਵਾਸਤੇ ਇੱਕ ਸਪੋਰਟਿਵ ਹਨ? ਕੀ ਇਹੀ ਰਿਐਲਿਟੀ ਹੈ? ਇਹਨਾਂ ਦਾ ਸਭਨਾਂ ਦਾ ਜਵਾਬ ਆਪ ਜੀ ਨੇ ਆਪਣੇ ਆਪਣੇ ਅੰਦਰੋਂ ਲੱਭ ਲੈਣਾ। ਸਮਾਂ ਹੋਰ ਇਜਾਜ਼ਤ ਨਹੀਂ ਦਿੰਦਾ। ਗੁਰੂ ਬਾਬਾ ਜੀ ਨੇ ਆਖਿਆ ਹੈ ਮੇਰੀ ਤੇ ਜੀਵਨ ਦੀ ਯਾਤਰਾ ਸਫਲ ਹੋ ਗਈ ਹੈ, ਤੁਹਾਡੇ ਜੀਵਨ ਦੀ ਯਾਤਰਾ ਦਾ ਕੀ ਬਣੇਗਾ? ਤੁਸੀਂ ਕਿੱਥੇ ਪਹੁੰਚੇ ਹੋ? ਤੇ ਜੇ ਪੁੱਛੀ ਮਹਾਰਾਜ ਤੁਸੀਂ ਹੀ ਦੱਸ ਦਿਓ ਅਸੀਂ ਕਿੱਥੇ ਪਹੁੰਚੇ ਹਾਂ, ਉਹ ਕਹਿੰਦੇ ਤੁਸੀਂ ਇੱਥੇ ਪਹੁੰਚੇ ਹੋ ਕਿ ਤੁਹਾਨੂੰ ਹਾਲੇ ਇਹ ਵੀ ਨਹੀਂ ਪਤਾ ਜੀ ਦਾ ਕਿਸ ਤਰ੍ਹਾਂ ਹੈ, ਤੁਹਾਨੂੰ ਹਾਲੇ ਜੀਣਾ ਹੀ ਨਹੀਂ ਆਇਆ, ਜੀਣ ਦਾ ਮਕਸਦ ਹੀ ਨਹੀਂ ਪਤਾ, ਜੀਵਨ ਕਾਹਦੇ ਲਈ ਹੈ ਇਹ ਵੀ ਨਹੀਂ ਪਤਾ। ਤੋ ਕੀਰਤਨ ਸਤਸੰਗ ਸੁਣਨ ਦਾ ਭਾਵ ਕੋਈ ਇਹ ਮਿਊਜ਼ੀਕਲ ਪਰਫਾਰਮੈਂਸਿਸ ਨਹੀਂ ਹੁੰਦੀ, ਕੋਈ ਐਂਟਰਟੇਨਿੰਗ ਦੇ ਵਾਸਤੇ ਨਹੀਂ ਹੁੰਦਾ। ਹਾਂ, ਅੰਦਰ ਕੋਈ ਐਸੀ ਬਾਣੀ ਦੇ ਨਾਲ ਜਾਗ ਲਿਆਉਣੀ ਹੈ, ਅਵੇਅਰਨੈਸ ਲਿਆਉਣੀ ਹੈ, ਅਵੇਕਨਿੰਗ ਪੈਦਾ ਕਰਨੀ ਹੈ ਤਾਂ ਕਿ ਅਸੀਂ ਇਹਨਾਂ ਸਾਰੇ ਪੁਆਇੰਟਸ ਦੇ ਪ੍ਰਤੀ ਸੋਚਣਾ ਸ਼ੁਰੂ ਕਰੀਏ, ਇਹਨਾਂ ਉੱਤੇ ਰਿਫਲੈਕਟ ਕਰੀਏ, ਤਾਂ ਅਸੀਂ ਇਹ ਕਹਿ ਸਕਦੇ ਹਾਂ ਕਿ ਅਸੀਂ ਗੁਰੂ ਬਾਬਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਿੱਖ ਹਾਂ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਇਹਨਾਂ ਇਹਨਾਂ ਇਸ਼ੂਜ਼ ਦੇ ਉੱਤੇ ਆਪਣੀ ਵਿਚਾਰ ਦਿੰਦੇ ਹਨ। ਸਾਡੀ ਯਾਤਰਾ ਸਫਲ ਕਿਉਂ ਨਹੀਂ ਹੁੰਦੀ, ਸਾਨੂੰ ਜੀਣਾ ਕਿਉਂ ਨਹੀਂ ਆਉਂਦਾ, ਉਹਦੇ ਵਿੱਚ ਕੀ ਮਿਸਿੰਗ ਹੈ, ਕੀ ਸਾਡੀ ਅਵੇਅਰਨੈਸ ਚੋਂ ਬਾਹਰ ਹੈ, ਉਸ ਦੀ ਵਿਚਾਰ ਕੱਲ ਕੀਤੀ ਜਾਏਗੀ। ਇਹ ਲੜੀ ਇਸੇ ਤਰ੍ਹਾਂ ਚੱਲਦੀ ਰਹੇਗੀ। ਗੁਰ ਚੁਕਤੀ ਖਿਮਾ ਜੀਵਨ ਕੀ ਵਿਧ ਨਾ ਹੈ, ਇਸ ਪੰਕਤੀ ਨੂੰ ਯਾਦ ਰੱਖਿਓ, ਰਾਤ ਨੂੰ ਸੌਣ ਵੇਲੇ ਵੀ ਇਸ ਤੇ ਰਿਫਲੈਕਟ ਕਰਿਓ, ਘਰ ਜਾ ਕੇ ਆਪਸ ਵਿੱਚ ਇੱਕ ਦੂਸਰੇ ਦੇ ਨਾਲ ਇਸ ਸਾਰੇ ਥਾਟ ਪ੍ਰੋਸੈਸ ਨੂੰ ਫਿਰ ਦੁਬਾਰਾ ਸ਼ੇਅਰ ਕਰਿਓ ਤੇ ਹੋਰ ਵੀ ਕਿਸੇ ਦੇ ਨਾਲ ਸ਼ੇਅਰ ਕਰਿਓ, ਕਿਉਂਕਿ ਦਿਸ ਦਾ ਬੈਸਟ ਵੇ ਟੂ ਲਰਨ ਦੈਟ ਵੰਸ ਯੂ ਲਿਸਨ ਸਮਥਿੰਗ ਦੈਨ ਗੋ ਐਂਡ ਸ਼ੇਅਰ ਵਿਦ ਸਮਵਨ। ਐਸਾ ਨਾ ਹੋਵੇ ਕਿ ਲੰਗਰ ਦੇ ਵਿੱਚ ਬੈਠ ਕੇ ਸਾਡੀ ਗੱਲਬਾਤ ਹੀ ਤਬਦੀਲ ਹੋ ਜਾਏ, ਦੈਨ ਵੀ ਫੋਰਗੈਟ ਐਵਰੀਥਿੰਗ। ਉਸ ਦਾ ਅਰਥ ਇਹ ਹੋਇਆ ਕਿ ਅਸੀਂ ਸੁਣਾਉਣ ਵਾਲਿਆਂ ਦਾ ਵੀ ਟਾਈਮ ਵੇਸਟ ਕੀਤਾ ਔਰ ਆਪਣਾ ਵੀ ਟਾਈਮ ਵੇਸਟ ਕੀਤਾ। ਸਾਨੂੰ ਸ਼ਾਂਤੀ ਦੇ ਨਾਲ, ਕੁਆਇਟਨੈਸ ਦੇ ਨਾਲ ਚੁੱਪ ਚਾਪ ਹੋ ਕੇ ਅੰਤਰ ਧਿਆਨ ਹੋ ਕੇ ਲੰਗਰ ਛੱਕ ਕੇ ਚਲੇ ਜਾਣਾ ਚਾਹੀਦਾ ਹੈ, ਜਾਂ ਗੱਲਬਾਤ ਹੋਵੇ ਤਾਂ ਉਸੇ ਹੀ ਟੌਪਿਕ ਤੇ ਹੋਵੇ ਜਿਸ ਨੂੰ ਅਸੀਂ ਹੁਣੇ ਸੁਣ ਕੇ ਹਟੇ ਹਾਂ, ਤਾਂ ਕਿ ਉਹ ਸਾਡੀ ਯਾਦ ਦੇ ਵਿੱਚ ਰਹੇ। ਸਰ ਤੂਲ ਚੁੱਕ ਦੀ ਖੇਵਾ ਜੀਵਨ ਕੀ ਵਿਧਨਾ ਹੈ। ਵਾਹਿਗੁਰੂ।